ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਰਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਦ ਵਣੀ ਸਿੱਧੀ ਕਰ ਨਾ ਪਾਈਆ ਕਰ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਸੈਂ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਣ ਜੀਵਾਂ ਵਿਸਰੇ ਮਰ ਜਾਓ ਆਖਣੇ ਔਖਾ ਸੱਚਾ ਨਾਓ ਸੱਚ

ਸੱਚ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਰਸੇ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸੇ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀ ਵਾਸੇ ਜਿਨ ਹਰ ਜਨ ਸੰਗ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸੋ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸੋ ਰਾਗੂ ਜਰੀ ਮਹਲਾ ਪੰਜਵਾਂ

ਅੱਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾਉ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੁੰਬਾਹੇ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸਾ ਕੂਸਾਉ ਤਿਸ ਪਾਛਾਈ ਬਚਰੇ ਛਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਮਰਿਆ ਰਾਗਾਸਾ ਮਹਲਾ ਤੂਠਾ ਸੋ ਪੁਰਖੈ

ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਿਵ ਡਾਣਾ

ਭਾਈ ਪ੍ਰਾਪਤ ਮਾਂ ਨਖ ਦੇਹੁੜੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰਾ ਕਤਾ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗੋ ਭਾਵ ਦਿਲ ਤਨਕ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਕ ਮਾਇਆ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾਚਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹੁ ਪੰਡਿਤ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟ ਦਾਹ ਗਰੀਬਨ ਮਾਜਾ ਅਖਲ ਭਵਨ ਕੇ ਸਿਰਜਨ ਹਾਰੀ ਦਾਸ ਜਾਨ ਮੋਹਿਲੇ ਉਬਾਰੀ ਕਬਿਉ ਬਾਚੋ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਅਮਰੇ ਦੁਸ਼ਟ ਸਬੈ ਤਮਕਾ ਬਹੋ ਆਪ ਵਾਦੈ ਮੋਹਿ ਬਚਾ ਬਹੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਭੈਰਨ ਕਉ ਆਜ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾਡ ਕੋਈ ਅਵਣ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰ ਹਮਾਰੇ ਮਾਰੀਆ ਹੈ ਆਪ ਹਾਦ ਮੁਝ ਅਭਰਿਆਏ ਮਰਨ ਕਾਲ ਕਾ ਤ੍ਰਾਸ ਨਿਭਰਿਆ ਓ ਜਸ ਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰਿਹੋ ਰੱਛਾ ਰੱਖ ਲੇ ਹੋ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੁ ਪੁਰੀ ਚਤੁਰ ਦਸ ਹੰਤਾ ਕਾਲ ਪਾਏ ਬ੍ਰਹਮਾ ਮੰਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਰ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲ ਮੋਹ ਬਤ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਸਿਗਰੀ ਸ੍ਰੇਸ਼ਟ ਦਿਖਾਈ ਅਚੰਭ ਭਵ ਆਦਿ ਜੁਗਾਦ ਸਰੂਪ ਸੁਜਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਡ ਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੋਜੂ ਤਵ ਸਰਣੀ ਪਰੇ ਤਿਨਕੇ ਦੁਰਟ ਦੁਖ ਤੋਹ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟਰਾਂ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਨਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਠ ਚਾਚਵ ਸਕੈ ਨ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇਤਾ ਹੋ ਬਾਰਾ ਜਨ ਨਰ ਨਾਮ ਤਿਹਾਰੂ ਕਹਾ ਦਰਦ ਦੁਰ ਦੁਖ ਤੇ ਰਹਾ ਕੜਕ ਕੀਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੂ ਬਾਰੀ ਸਰਬ ਠੌਰ ਮੋਹ ਸਹਾਈ ਦੁਠ ਦੁਖ ਤੇ ਲਿਹੂ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਠ ਦੁਖੀਅਨ ਕੋ ਛੈ ਕਰਤਾ ਸ੍ਰੀ ਅਸ ਧੋਜੂ ਜਪਹਿ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾ

ਚਤੁਰਤ ਆਵੈ ਦੁਖ ਦਰਦ ਭਾਉ ਨਿਕਟ ਨੰ ਤਿਨ ਨਰ ਕੇ ਰਹੈ ਹੋ ਜੋ ਜਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਹ ਸਹਸ ਪੁਣ ਜੈ ਅਰਧ ਸਹਸ ਪੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਹਿਤ ਸ੍ਰੀ ਚਰਿਤ੍ਰਉਪਖਿਆਨੇ ਤਿਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪਜੂ ਦੋਹਰਾਓ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਪਰ ਆਪ ਹੱਥ ਦਾ ਰੱਖ ਮੋਹਿ ਮਨ ਕ੍ਰਮ ਵਚਨ ਵਿਚਾਰ ਚੌਪਈ ਮੈਂ ਅਗਨੇ ਸਹਿ ਪ੍ਰਥਮ ਨਾਉ ਕੇਸ਼ਨ ਬੇਸ਼ਨ ਕਬਹੁ ਨੈ ਧਿਆਉ ਕਾਨ ਸੁਨੇ ਪਹਿਚਾਨ ਨ ਤਿਨ ਸਉ ਲਿਵ ਲਾਗੀ ਮੋਲੀ ਪਾਵਿਨ ਸਉ ਮਹਾਂਕਾਰ ਰਖਵਾਰ ਹਮਾਰੋ ਮਹਾਂ ਲੋ ਮੈਂ ਕਿੰਕਰ ਥਾਰੋ ਆਪਣਾ ਜਾਨੋ ਕਰੋ ਰਖਵਾਰੋ ਬਾਹ ਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਜਾਈ ਪ੍ਰਤ ਪਰਿਐ ਚੁਣ ਚੁਣ ਸਤਰ ਹਮਾਰੀ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖ ਆਪ ਮੋਹਿ ਔਰ ਨ ਦਲੈ ਤੁਮ ਮਮ ਕਰੋ ਸਦਾ ਪ੍ਰਤਭਾਰਾ ਤੁਮ ਸਾਹਿ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜੈ ਨਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹਿ ਹਾਰ ਪਰਾਉ ਮੈਂ ਆਨੰਦ ਵਾਰ ਤੋਹਿ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਾਸ ਜਾਨ ਦੈ ਹੱਥ ਉਬਾਰੋ ਹਮਰੇ ਸਭ ਰਿਣ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤ੍ਰ ਚਾਰੂ ਚੂਕ ਹੋਏ ਕਮਲਿਉ ਸੁਧਾਰੂ ਕਬੇ ਉਬਾਚ ਦੋਹਰਾ ਜੋ ਨਿਜ ਪ੍ਰਭੋ ਸੋ ਕਹਾ ਸੋ ਕਹੋ ਜਗ ਮਾਹੀ ਜੋ ਤੇਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੋਹਰਾ ਹਰੂ ਹਰ ਜਨ ਦੋਈ ਏਕ ਹੈ ਬੇਵਿਚਾਰ ਕਛ ਨਾਹਿ ਜਲ ਤੇ ਉਪਜ ਤਰੰਗ ਜਾਉ ਜਲ ਹੀ ਬਿਖੈ ਸਮਾਹਿ ਦੋਹਰਾ ਜਬ ਆਏ ਸੁ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੁਨ ਛੇਪ ਤੇ ਸਭ ਕਹਿਤ ਸੁਨਾਏ ਕਬਾਚ ਦੋਹਰਾ

ਜੀ ਤੁਮਰੇ ਧਿਆਨ ਕਉ ਨਿਤ ਉੱਠ ਧਿਆਏ ਹਾਂ ਸੰਤੋ ਅੰਤ ਲਹਾਂਗੇ ਮੁਕਤ ਫਲ ਪਾਵਾਂਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋ ਕੋਟਕ ਬਿਸਨ ਮਹੇਸੋ ਕੋਟਿੰਦਰ ਬ੍ਰਹਮਾ ਕਿਤੇ ਰਾਕਸ਼ਸ ਕਰੋਰ ਜਲੇ ਸੋ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤੋ ਸੁਰਗ ਬਾਸ ਰਗ ਬਰਕਰਾਉ ਸਗਰੀ ਪੁਰੀ ਸਮੇਤ ਚੌਪਾਈ ਜੋ ਇਹ ਕਥਾ ਸੁਣੈ ਅਰਗਾ ਵੇ ਦੁਖ ਪਾਪ ਤੇ ਨਿਕਟ ਨਿਆ ਮੈਂ ਬਿਸਨ ਭਗਤ ਕੀ ਇਹ ਫਲ ਹੋਈ ਆਦ ਬਿਆਚਮ ਸਕੈ ਨ ਕੋਈ ਸੰਮਤ ਸਤਰਹ ਸਾਸ ਪਚਾਵਣ ਹਾਡ ਵਧੀ ਪ੍ਰਥਮ ਸੁਖ ਦਾ ਬਨੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਹੁ ਸੁਧਾਰਾ ਦੋਹਰਾ ਨੇਤਰ ਤੂੰ ਕੇ ਚਰਨ ਤਰ ਸਤਦਰ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀ ਰਗਬਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਸ ਬਾਬੇ ਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨੇ ਓ ਸਿਮਰਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹਿ ਹਮ ਏਕ ਨ ਜਾਨੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੂੰ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ

ਆਧਾਰਕ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਨਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ ਏ ਘਰ ਸੁਭਾਗਾ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਰਹਦ ਵਾਜੇ ਆਨੰਦ ਸੁਣੋ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ

ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਲ ਤੂਰੇ ਮੁੰਡਾ ਬਣੀ ਮਹੱਲਾ ਪੰਜਵਾਂ ਥਾਣ ਵਿੱਚ ਤਿੰਨ ਵਸਤੂ ਪਈ ਓ ਸੱਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਾਧਾਰੋ ਜੇ ਕੋ ਖਬਰ ਜੇ ਕੋ ਪਹੁੰਚਾ ਤਿਸਕਾ ਹੋਇਓ ਧਾਰੋ ਇਹ ਵਸਤ ਤਜੀ ਨ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰੋ ਚਰਨ ਲਗ ਤਰੀ ਆਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮਨ ਜੋਗ ਕੀਤੋ ਮੈਂ ਨਿਰਗੁਣ ਆਵੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ।

ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਂ ਹੈ ਸੁਣ ਕੇ ਜਮ ਕੇ ਦੂਤ ਨਾ ਤੇਰਾ ਛੜ ਜਾਹੇ ਪਾਉ ਦਿਲ ਬਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹਿ ਸਾਹਿ ਬਿਰਥਾ ਕੋਈ ਨਾ ਜਾਏ ਜਿਉਂ ਵੈਤਦਿਆਂ ਸ਼ਲੋਕ ਮਹੱਲਾ ਪੰਜਵਾਂ।

ਸਤਿਗੁਰ ਸੇਤੀ ਰਤਿਆ ਦਰਗਹਿ ਪਾਈ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਤ ਦੇ। ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਤਿਸ ਸਾਹਿਬ ਕੀ ਟੇਕ ਨਾਨਕ ਮਰੈ ਮਾਹਿ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹਿ ਤਿਸ ਸਾਹਿਬ ਕੀ ਟੇਕ ਨਾਨਕ ਮਰੈ ਮਾਹਿ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਸਿੰਘ ਜੀ ਨੂੰ ਕੀਰਤਨ ਕਰਦੇ ਹੋਏ ਅਨੇਕ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਗੁਰੂ ਸਾਹਿਬ ਅਤੇ ਗੁਰੂ ਕੀ ਸਾਹਿਬ ਸੰਗਤ ਬਖਸ਼ਣਹਾਰ ਹੈ। ਕਿਰਪਾ ਕਰੋ, ਆਪ ਬਖਸ਼ ਲਵੋ। ਅੱਗੇ ਤੋਂ ਸਤਿਗੁਰ ਕਿਰਪਾ ਕਰਨ, ਕੀਰਤਨ ਦੀ ਦਾਤ, ਨਾਮ ਦੀ ਦਾਤ ਬਖਸ਼ ਕੇ ਨਿਹਾਲ ਕਰਨ। ਸੋ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਦਰਸ਼ਨ ਸਿੰਘ ਪਾਸੋਂ ਸਰਵਣ ਕਰੋ ਜੀ। ਸੋ ਗੁਰਫਤਿਹ

ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ।

0: ਕੇ 74 ਵਿੱਚ ਹੀ 1574 ਈਸਵੀ ਨੂੰ ਸਾਰੀ ਨਿਸ਼ਾਨਦੇਹੀ ਕਰਾਈ, ਉਦੋਂ ਪਹਿਲਾਂ ਹੀ ਕਰਾ ਦਿੱਤੀ। ਇਹ ਵੀ ਵਿਦਵਾਨ ਕਹਿੰਦੇ ਸੇਵਕ ਦੇ ਰੂਪ ਸੱਚੇ ਪਾਤਸ਼ਾਹ ਜੀ ਨੇ 74 ਵਿੱਚ ਫਿਰ ਸਭ ਤੋਂ ਪਹਿਲਾਂ ਕਾਰਜ ਉਹ ਸ਼ੁਰੂ ਕੀਤਾ ਆਪ ਜੀ ਨੇ ਸਰੋਵਰ ਨੂੰ ਖੁਦਵਾਉਣ ਦਾ, ਜਿਹਨੂੰ ਤਾਂ ਹੀ ਰਾਮਦਾਸ ਸਰੋਵਰ ਆਪਾਂ ਕਹਿੰਦੇ। ਨਿਸ਼ਾਨਦੇਹੀ ਗੁਰੂ ਅਮਰਦਾਸ ਜੀ ਨੇ ਕਰਾਈ ਸੀ, ਹੁਕਮ ਉਹਨਾਂ ਨੇ ਕੀਤਾ ਸੀ। ਸੋ ਇਉਂ ਸੱਚੇ ਪਾਤਸ਼ਾਹ ਜੀ 'ਤੇ ਬਖਸ਼ਿਸ਼ ਹੋਈ। ਇਹ ਗੁਰੂ ਜੋਤੀ ਦਾ ਕਮਾਲ ਆ ਅਤੇ ਪਰੰਪਰਾਵਰਣ ਜੁਗਲ ਚਰਨ ਮੰ ਬੰਦਨਾ ਧਰ ਪਰ ਧਰ ਕਰ ਮਾਤ। ਕਵੀ ਜੀ ਫੁਰਮਾਨ ਕਰਦੇ ਨੇ ਵੀ ਦੋਵੇਂ ਆਪ ਜੀ ਦੇ, ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਤੁਹਾਡੇ ਦੋਵਾਂ ਚਰਨਾਂ 'ਤੇ ਮੇਰੀ ਨਮਸਕਾਰ ਆ। ਧਰ ਪਰ ਧਰ ਕਰ ਮਾਤ, ਕੇਵਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਸਰਬ ਵਿਆਪਕ ਜਾਣ ਕੇ ਅਤੇ ਉਹਨਾਂ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਧਰਤੀ ਦੇ ਉੱਪਰ ਧਰ ਪਰ, ਧਰਤੀ ਦੇ ਉੱਪਰ ਧਰ ਕਰ ਮਾਥ, ਧਰਤੀ ਦੇ ਉੱਪਰ ਮੱਥਾ ਰੱਖ ਕੇ, ਕਰ ਹੁੰਦੇ ਹੱਥ, ਕਰ ਅਤੇ ਮੱਥਾ ਰੱਖ ਕੇ, ਭਾਵ ਦੋਵੇਂ ਹੱਥ ਅਤੇ ਮੱਥਾ ਲਾ ਕੇ ਮੈਂ ਤੁਹਾਡੇ ਚਰਨਾਂ ਦਾ ਧਿਆਨ ਲੈ ਕੇ ਤੁਹਾਡੇ ਦੋਵਾਂ ਚਰਨਾਂ 'ਤੇ ਨਮਸਕਾਰ ਕਰਦਾ, ਮੰਗਲ ਕਰਦਾ ਆਪ ਜੀ ਦਾ ਵੀ ਕਿਰਪਾ ਕਰਿਓ। ਕੈਸੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਰ ਚਾਰ, ਚਾਰ ਜੋ ਸ੍ਰੇਸ਼ਟ ਪਦਾਰਥ ਨੇ ਧਰਮ ਅਰਥ ਹਰ ਕਾਮ ਮੋਖ, ਉਹਨਾਂ ਬਰ ਚਾਰ, ਸੋ ਉਹਨਾਂ ਦਾ ਬਰ ਚਾਰ, ਉਹਨਾਂ ਚਾਰੇ ਸ੍ਰੇਸ਼ਟ ਪਦਾਰਥਾਂ ਨੂੰ ਆਪ ਜੀ ਦੇਣ ਵਾਲੇ ਹਨ, ਆਪ ਜੀ ਦੇ ਜਿਹੜੇ ਚਰਨ ਹਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਉਹਨਾਂ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਨਮਸਕਾਰ ਕਿਉਂ ਕੀਤੀ ਹੈ? ਕਿੰਨੀਆਂ ਬਰਕਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਮੁਬਾਰਕ ਚਰਨਾਂ 'ਤੇ ਧਿਆਨ ਧਾਰਨ ਵਾਲਿਆਂ, ਜਿਹੜੇ ਉਹਨਾਂ ਨੂੰ ਮੱਥਾ ਟੇਕਦੇ ਨੇ, ਕਿੰਨੀਆਂ ਬਰਕਤਾਂ ਨੇ? ਹੁਣ ਅੱਗੇ ਦੱਸਦੇ ਨੇ ਵੀ ਚਾਰ ਪਦਾਰਥ ਜਿਹੜੇ ਨੇ ਉਹ ਚਾਰੇ ਸ੍ਰੇਸ਼ਟ ਧਰਮ ਅਰਥ ਹਰ ਕਾਮ ਮੋਖ, ਲੋਕ ਪਰਲੋਕ ਦੋਵਾਂ ਦੇ ਸਾਰੇ ਵੱਡੇ ਚਾਰ ਫਲ, ਉਹਨਾਂ ਚਾਰਾਂ ਨੂੰ ਆਪ ਜੀ ਦੇ ਚਰਨ ਜਿਹੜੇ ਨੇ ਉਹ ਦੇਣ ਵਾਲੇ ਹਨ, ਦੇਣ ਹਾਰੇ ਨੇ। ਆਪ ਜੀ ਦੇ ਚਰਨ ਇੱਥੇ ਹੀ ਬਸ ਨਹੀਂ, ਜਿੰਨੀ ਸੋਹਣੀ ਵਿਚਾਰ ਆ ਉਹਦਾ ਸਾਰਾ ਮੁੱਢ ਆ, ਵਿਚਾਰ ਦਾ ਮੁੱਢ ਨੇ ਜਿਹਦੇ ਵੀ ਹਿਰਦੇ ਵਿੱਚ ਸਿੱਖ ਦੇ ਗੁਰੂ ਨਾਨਕ ਦਾ ਧਿਆਨ ਆ ਜਾਂਦਾ, ਚਰਨ ਵਸ ਜਾਂਦੇ ਨੇ, ਉਹਦੇ ਅੰਦਰ ਵਿਚਾਰ ਵੀ ਬਹੁਤ ਸੋਹਣੀ ਆ ਜਾਂਦੀ ਹੈ। ਅਤੇ ਫਿਰ ਉਦਾਰ ਸੁਹਾਵਾਂ, ਉਹ ਬਹੁਤ ਉਦਾਰ ਨੇ, ਸਖੀ ਨੇ, ਉਹ ਮਾਲੋ ਮਾਲ ਵੀ ਕਰ ਦਿੰਦਾ ਧਿਆਨ ਸਤਿਗੁਰੂ ਦਾ।
1: ਉਪਕਾਰ ਸਖਾ ਸੁਖਕਾਰ ਸਦਾ,
0: ਉਪਕਾਰ ਸਖਾ ਸਦਾ ਹੀ, ਸਖਾ ਮਿੱਤਰਾਂ ਦੇ ਉੱਪਰ, ਜਿਵੇਂ ਸਖਾ ਮਿੱਤਰ ਹੁੰਦਾ ਉਹ ਆਪਣਾ ਦੁੱਖ ਆਪ ਦੁਖੀ ਹੋ ਕੇ ਅਤੇ ਆਪਣੇ ਮਿੱਤਰ ਦਾ ਦੁੱਖ ਦੂਰ ਕਰਦਾ, ਉਹਨੂੰ ਸੁੱਖ ਦਿੰਦਾ, ਇਵੇਂ ਆਪ ਭਾਵੇਂ ਦੁੱਖ ਸਹਾਰ ਕੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨ ਐਸੇ ਨੇ, ਪਰ ਜਿਹੜੇ ਸਰਨ ਆਏ ਆ ਸੇਵਕ ਉਹਨਾਂ ਸਦਾ ਨੂੰ ਉਪਕਾਰ ਕੀਤਾ, ਸੁੱਖ ਦੇਣ ਵਾਲੇ ਹਨ। ਜਿਸ ਵੀ ਗੁਰਸਿੱਖ ਦੇ ਹਿਰਦੇ ਵਿੱਚ ਵਸ ਜਾਂਦੇ ਨੇ ਉਹਨੂੰ ਅਗਿਆਨ ਦੇ ਹਨੇਰੇ ਤੋਂ, ਉਹਦੇ ਹਿਰਦੇ ਨੂੰ, ਮਨ ਨੂੰ, ਜੀਵ ਆਤਮਾ ਨੂੰ, ਸੋ ਅਗਿਆਨ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦੇ ਕੇ ਪਾਰ ਭਵ ਸਾਗਰ ਤੋਂ, ਸੰਸਾਰ ਭਵਜਲ ਤੋਂ ਪਾਰ ਕਰ ਦਿੰਦੇ ਹਨ।
1: ਅੱਗ ਜਾਲਣ ਤੇ ਜਮ ਜਾਲਣ ਤੇ,
0: ਜਿਸ ਕਰਕੇ ਅੱਗ ਜਾਲਣ ਸਮੂਹ ਪਾਪ ਜਿੰਨੇ ਗੁਨਾਹ ਨੇ, ਤੇ ਜਮ ਜਾਲਣ ਤੇ ਜਮਾਂ ਦੀਆਂ ਫਾਹੀਆਂ ਜੋ ਪੈਂਦੀਆਂ ਨੇ ਅਖੀਰ ਤੇ,
1: ਕਲ ਕਾਲਨ ਤੇ ਤਤਕਾਲ ਛੁਟਾਵੇ।
0: ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਇੰਨੀ ਬਰਕਤ ਆ, ਕਹਿੰਦੇ ਕਲ ਕਾਲਣ ਤੇ, ਕਲਯੁਗ ਦੇ ਜਿੰਨੇ ਕਲੇਸ਼ ਨੇ ਦੁੱਖ ਹਨ, ਸੌ ਤੇ ਤਤਕਾਲ ਛੁਟਾਵੇ, ਤਤਕਾਲ ਉਸੇ ਵੇਲੇ ਜਦੋਂ ਧਿਆਨ ਗੁਰੂ ਦਾ ਸਿੱਖ ਗੁਰੂ ਨਾਨਕ ਦਾ ਕਰਦਾ ਤੇ ਉਸੇ ਵੇਲੇ ਛੁਟਾ ਦਿੰਦੇ ਹਨ, ਛੁਡਾ ਦਿੰਦੇ ਹਨ, ਰਹਿਤ ਕਰ ਦਿੰਦੇ ਨੇ।
1: ਅਰਬਿੰਦ ਵਿਖੇ ਗੁਣ ਇਹ ਸਭ ਹੋਏ,
0: ਕਹਿੰਦੇ ਕਈਆਂ ਨੇ ਕਿਹਾ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨ ਜਿਹੜੇ ਨੇ ਉਹ ਕਮਲ ਫੁੱਲ ਵਰਗੇ ਨੇ, ਕਮਲ ਫੁੱਲ ਵਰਗੇ, ਕਮਲ ਦਾ ਫੁੱਲ ਬਹੁਤ ਸੋਹਣਾ ਹੁੰਦਾ ਹੈ, ਕਹਿੰਦੇ ਉਹਦੇ ਵਰਗੇ ਨੇ। ਕਈ ਕਵੀਆਂ ਨੇ ਕਮਲ ਦਾ ਫੁੱਲ ਲਾਲ ਸੋਹਣਾ ਹੁੰਦਾ, ਜਿੱਥੇ ਉਹਦੇ ਵਿੱਚ ਹੋਰ ਬਹੁਤ ਗੁਣ ਨੇ, ਅਗਲੇ ਮੰਗਲਾਂ ਵਿੱਚ ਆਪਾਂ ਵਿਚਾਰਾਂਗੇ। ਉਹ ਇੱਕ ਗੁਣ ਇਹ ਵੀ ਹੈ ਵੀ ਉਹ ਸੁੰਦਰ ਲਾਲ ਰੰਗ ਦਾ ਹੁੰਦਾ, ਨਾਭੀ ਨਾਭੀ ਸੁੰਦਰ, ਬਹੁਤ ਸੋਹਣਾ ਹੈ। ਅਤੇ ਕਈਆਂ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਚਰਨ ਜਿਹੜੇ ਨੇ ਸੁੰਦਰਤਾ ਦਾ ਲੈ ਕੇ ਕਮਲ ਦੇ ਫੁੱਲ ਦੇ ਬਰਾਬਰ ਕਹੇ ਨੇ ਵੀ ਲਾਲ ਲਾਲ ਮਹਾਰਾਜ ਦੇ ਚਰਨ ਸੀ ਸੋਹਣੇ।

0: ਸੋ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਨਹੀਂ ਮੰਨਦਾ ਸਾਧ ਸੰਗਤ ਜੀ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨ ਕੇਵਲ ਕਮਲ ਦੇ ਬਰਾਬਰ ਨੇ। ਕਮਲ ਕੀ ਬਰਾਬਰੀ ਕਰ ਲੂਗਾ? ਕਮਲ ਦਾ ਫੁੱਲ ਜਿਹੜਾ ਅਰਬਿੰਦ ਵਿਖੇ ਗੁਣ ਇਹ ਸਭ ਹੂਹੀ। ਹਾਂ, ਮੈਂ ਤਾਂ ਫੇਰ ਮੰਨਣ ਨੂੰ ਤਿਆਰ ਹਾਂ ਉਹਨਾਂ ਕਵੀਆਂ ਦੀ ਕਵਿਤਾ, ਇਹ ਵਡਿਆਈ ਕੀਤੀ ਹੋਈ ਕਮਲ ਫੁੱਲ ਨਾਲ ਗੁਰੂ ਨਾਨਕ ਦੇ ਚਰਨਾਂ ਦੀ, ਜੇਕਰ ਕਮਲ ਫੁੱਲ ਦੇ ਵਿੱਚ ਇਹ ਸਾਰੇ ਗੁਣ ਹੋਣ ਜਿਹੜੇ ਮੈਂ ਉੱਤੇ ਦੱਸੇ ਨੇ। ਚਰਨਾਂ ਵਿੱਚ ਕਿੰਨੀਆਂ ਨਿਆਮਤਾਂ ਨੇ, ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਾਰਨ ਕਰਨ ਵਾਲੇ ਗੁਰਸਿੱਖ ਨੂੰ ਜੋ ਮਿਲਦੀਆਂ ਨੇ। ਕਹਿੰਦੇ ਜੇ ਗੁਣ ਸਾਰੇ ਹੋਣ
1: ਤਾਂ
0: ਮੈਂ ਮੰਨਦਾ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਗ ਚਰਨਾਂ ਦੇ ਨਾਲ ਵਡਿਆਈ ਜਿਹੜੀ ਹੈ ਉਹ ਕਮਲ ਦਾ ਫੁੱਲ ਪਾ ਸਕਦਾ ਹੈ, ਨਹੀਂ ਕਦੇ ਵੀ ਨਹੀਂ ਪਾ ਸਕਦਾ। ਵੇਖੋ ਕਿੰਨੀ ਸ਼ਰਧਾ ਹੈ, ਕਿੱਡੀ ਕਮਾਲ ਹੈ ਕਵੀ ਜੀ ਦੀ। ਤੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮੰਗਲਾ ਚਰਨ ਵਡਿਆਈ ਆਪ ਜੀ ਨੇ ਕੀਤੀ। ਇੱਥੇ ਸਮੇਂ ਦੀ ਸਮਾਪਤੀ ਹੈ। ਬਹੁਤ ਸਾਰੇ ਇਹਦੇ ਅਰਥ ਨੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਅੱਗੇ ਜੇ ਅਰਦਾਸ ਕਰਕੇ ਹੀ ਕਥਾ ਕਰਨ ਬਹਿ ਜਾਈਏ ਨਾ ਤਾਂ ਮਹਾਰਾਜ ਇੰਨੀ ਕਰਾ ਲੈਂਦੇ ਵੀ ਮੁੱਕਦੀ ਹੀ ਨਹੀਂ। ਏਡੇ ਦਿਆਲੂ ਕਿਰਪਾਲੂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਸੋ ਬੇਅੰਤ ਹੈ ਕਿ ਜੇ ਆਪਾਂ ਇਹਦੇ ਅਰਥ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਕਰਨ ਲੱਗ ਗਏ ਤਾਂ ਇੱਕ ਮਹੀਨਾ ਮੰਗਲ ਹੀ ਨਹੀਂ ਮੁੱਕਣੀ, ਫਿਰ ਕਥਾ ਚੱਲਦੀ ਨਹੀਂ, ਤੁਰਦੀ ਨਹੀਂ ਹੈ। ਕੇਵਲ ਅੱਖਰੀ ਅਰਥ ਆਪਾਂ ਕਰਾਂਗੇ ਜਿੰਨੀ ਕੁ ਸੰਗਤ ਨੂੰ ਸਮਝ ਵੀ ਪੈ ਜਾਵੇ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ, ਧੰਨਵਾਦ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਕਿਉਂ ਕਵੀ ਜੀ ਪਹਿਲਾਂ ਵਡਿਆਈ ਕਰਕੇ ਸਾਧ ਸੰਗਤ ਫਿਰ ਕਥਾ ਪ੍ਰਾਰੰਭ ਕਰਨਗੇ। ਸੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸਤਿਗੁਰੂ ਰਹਿਮਤ ਕਰਨ। ਬੈਠਾ ਸੋਢੀ ਪਾਤਸ਼ਾਹ ਰਾਮਦਾਸ, ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਭਾਈ ਗੁਰਦਾਸ ਸਾਹਿਬ ਜੀ ਨੇ ਪੌੜੀ ਦੇ ਵਿੱਚ ਬੜੇ ਸੁੰਦਰ ਬਚਨ ਕਹੇ ਨੇ। ਉਲਟਾ ਖੇਲ ਖਸਾਮਣ ਦਾ ਉਲਟੀ ਗੰਗ ਸਮੁੰਦਰ ਸਮਾਵੈ, ਦਿੱਤਾ ਲਈਐ ਆਪਣਾ ਅਣ ਦਿੱਤਾ ਕਛ ਹੱਥ ਨਾ ਆਵੈ। ਸੋ ਐਸੇ ਮਹਾਰਾਜ ਜੀ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਪੂਰਨ ਤਾਲ ਖਟਾਇਆ। ਜਿਸ ਸਰੋਵਰ ਦੀ ਮਹਿਮਾ ਬੇਅੰਤ ਆ, ਜਿਹਦੇ ਸਦਰਸ਼ ਕੋਈ ਨਹੀਂ ਹੈ, ਪੂਰਨ ਆ, ਪਾਪ ਲਾਉਣ ਦੇ ਸਮਰੱਥ ਆ, ਨਾਮ ਜਲ ਦਾ ਤੀਰਥ ਆ, ਇਕੱਲੇ ਜਲ ਦਾ ਨਹੀਂ, ਪੂਰਨ ਤਾਲ ਆ। ਰੋਗੀਆਂ ਦੇ ਰੋਗ ਦੂਰ ਹੁੰਦੇ ਨੇ, ਸੋਗੀਆਂ ਦੇ ਸੋਗ ਦੂਰ ਹੁੰਦੇ ਨੇ, ਜਿਹੜੇ ਸ਼ਰਧਾ ਭਾਵਨਾ ਨਾਲ ਟੁੱਬਾ ਲਾਉਂਦੇ ਨੇ। ਮਹਾਨ ਬਖਸ਼ਿਸ਼ਾਂ ਹੁੰਦੀਆਂ ਨੇ, ਕੈਂਸਰ ਵਰਗੇ ਰੋਗ ਵੀ ਛੂ ਮੰਤਰ ਹੁੰਦੇ ਨੇ। ਐਸੇ ਮਹਾਨ ਪਰਪਕਾਰ ਕੀਤੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ, ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ
1: ਜੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈ ਆ, ਸਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਆਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖੋ ਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨ

ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਧੰਨ ਧੰਨ ਰਾਮਦਾਸ ਗੁਰ।

ça. Moi, je me dis Satnam Sri Vaheguru Sahib Jiyo Sot Mahalla Panjwa Gurka Shabd Rakhware Chauki Chaugird Hamare Ram Naam Lagao Jam Lag Jaye Kar Pagao Prabhu Ji Tu Mero Sukh Data Bandhan Kaat Kare Man Nirmal Purna Kurk Vadhata Rahao Nanak Prabhu Abnasi Ta Kise Mamir Ki Jasi ਅਣਦ ਕਰੇ ਤੇਰੇ ਦਾਸਾ ਜਾ ਪੂਰਨੋਈ ਆਸਾ ਬਿਲਾਵਲ ਮਹੱਲਾ ਪੰਜਵਾ ਸਾਤੀ ਵਾਉਣ ਲਗਈ ਪਾਰ ਬ੍ਰਹਮ ਸਰਨ ਆਈ ਚੌਗਿਰਦ ਹਮਾਰਾ ਰਾਮ ਕਰ ਦੁੱਖ ਲੱਗਿਆ ਨਾ ਭਾਈ ਸਤਿਗੁਰ ਪੂਰਾ ਭੇਟੇ ਅੰਜਨ ਬਣਤ ਬਣਾਈ ਰਾਮ ਨਾਮ ਔਖਾ ਦੀਆਂ ਏਕਾ ਲਿਵਲਾਈ ਰੱਖ ਲਈ ਇਤਨ ਰੱਖਣ ਹਰ ਸਭ ਬਿਆਦ ਮਟਾਈ ਕਹੁ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀ ਤੋਣਾ ਹੋਣਾ ਤੂੰ ਨ ਟੁੱਟੈ ਨਿਕ ਨ ਜਾਹੀ ਦੂਤ ਸਲੋਕ ਮਹਲਾ ਪੰਜਵਾ

ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਿਆ ਕੀ ਕਰਤੇ ਕਹ ਵਿਚਾਰੋ ਤਿਤ ਕਰ ਗਾਉ ਸੋਹਿਲਾ ਸਿਵਰੋ ਸਿਰ ਜੁਹਾਰੋ ਤੁਮ ਗਾਵੋ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਆਂ ਦੇਖਿਆ ਕਾਦੇ ਵਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਵਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇ ਲੋ ਦੇਹੋ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕੋ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ ਵਿਸਵੋ ਚਸਿਆ ਘੜਿਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚਾਂਦੀ ਪੱਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨ ਲਓ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਾ ਤੇਰੀ ਆਰਤੀ ਅਨਹਤਾ ਸਦਵਾਜੰਤ ਤੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਾਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਵਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਰਨ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ ਦਿਨੇ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲਾ ਚੁਬਹ ਦੁੱਖ ਪਾਵੈ ਜਮਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਿਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੁਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਜੀਹਾ ਖਾਟ ਚਲੋ ਹਰਲਾ ਹਾ ਆਗੇ ਬਸਨ ਸੁਹੇਲਾ ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪੀ ਆਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਇ ਬਿਹਾਜਿਓ ਹਰ ਗੁਰ ਤੇ ਮਨ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨ ਹੋਏ ਗੋ ਪੇਰਾ ਅੰਤਰ ਜਾਮੀ ਪੁਰਖ ਬਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਸੁਖ ਮੰਗੈ ਮੋਕ ਕਰ ਸੰਤਨ ਕੀ ਅੰਤਰ ਜਾਮੀ ਪੁਰਖ ਬਿਦਾਤੇ
ਸਦਾ ਮਨ ਕੀ ਪੂਰੇ ਦਾਸ ਮੋਕੋ ਕਰ ਸੰਤਨ ਕੀ ਤੋਰ ਤੁਦੇ ਆਗੇ

ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜੀ।

Die Leute halt bedarf. ਭੁੱਖਿਆ ਭੁੱਖ ਨ ਤ੍ਰਿਜੀ ਬਨਾ ਪ੍ਰਿਆ ਭਾਰੂ ਸਹਸ ਸਿਆਣ ਪਾਲਕ ਹੋ ਹੀ ਤਾ ਇੱਕ ਨੱਥਲਾ ਨਾਲ ਕੇਵ ਸੁਚਿਆਰਾ ਹੋਈ ਹੈ ਇੱਕ ਕੂੜਾ ਟੁੱਟਾ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੀ ਬੁੱਝੈ ਤਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾੜ ਹੋਵੇ ਕਿਸੇ ਤਾੜੂ ਗਾਵੇ ਕੋ ਦਾਤ ਜਾਲ ਨੀਸਾਣ ਗਾਵੇ ਕੋ ਗੁੜ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖੁੰ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇ ਹੀ ਗਾਵੇ ਕੋ ਜੀ ਲੈ ਪਰਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਤ ਕਤ ਕਥੀ ਕੋਟੀ ਕੋਟੀ ਕੋਟ ਦਿੰਦਾ ਦੇ ਲੈਂਦੀ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਿਸੈ ਵੇ ਪ੍ਰਭਾਵ ਸਾਚਾ ਸਾਹਿਬ ਸੱਚ ਨਾ ਭਾਖੇ ਅਪਹੁ ਪਾਰ ਆਖੈ ਹੈ ਮੰਗਾ ਹੈ ਦੇਹ ਦੇਹ ਦਾਤ ਕਰੀ ਦਾਤਾਰੂ ਫੀਰ ਕੇ ਅੱਗੇ ਰੱਖੀਆ ਜਿਤ ਦਿਸੈ ਦਰਬਾਰ ਮਾਂ ਹੋ ਕੇ ਬੋਲ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾਓ ਸਤ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਵੈ ਜਾਣੀਐ ਸਭ ਆਪੇ ਸੱਚੇ ਅਰਥ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਡਾ ਜਾਈ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੁਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜਿਤ ਸੁਭਾਵਾ ਵਿਣ ਭਾਣੀ ਕੇ ਨਾਈ ਕਰੀ ਜੇ ਤਿਸਰਟ ਉਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਸੁਣ ਜਾਈ ਜੀ ਵਿਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾਉ ਰਖਾਇਕਾ ਜਸ

नानक भगतास दा विकास सुड़िया दुख पाप का नास सुड़िया ईश्वर ब्रह्मा इंदव सुड़िया मुक्साल हनुमानदव सुड़िया योग जुगतर भेदव सुड़िया ईशासत सिमरत वेद नानक भगतास दा विकास सुड़िया दुख पाप का नास सुड़िया सतसंतो ज्ञान सुड़िया अड़सठ का स्नान सुनिया पड़बड़ पावे बाण सुनिया लागे सह त्याग नानक भगतस दा विकास सुनिया दुख पाप का नास सुनिया इसरा गुणा की गाह सुनिया सेख पीर पातशाह सुनिया अंधे पावे राह सुनिया हाथ वस गाहु नानक भगतस दा विकास सुनिया दुख पाप का नास मने की गात कही न जाए जी को कह पिछा पछताए कागद कलम ना लिखण हार मन का बह करण विचार सा नाम निरंजन होए जी को मन जाना मन कोई मन्ना सुरत होए मन बुद्ध मन्ना सगल भवन की सोद मन्ना मोह चोटा ना खाई मन्ना जम कैसा तुम जाए ऐसा नाम निरंजन होए जी को मन जाना मन कोई मन्ना मार्ग ठाक न पाई मन्ना पसम प्रगट जाई मन्ना मग्न चला पंथ मन धर्म सिटि संबंध ऐसा नाम निरंजन होए जी को मन जाने मन कोई मन पावे मुख द्वार मन परिवार साध हर मन तरा तारे गुरसिख मन नानक पवे न भिख ऐसा नाम निरंजन होए जी को मन जाने मन कोई पंच प्रवान पंच प्रधान पंचे पावे दीर्घ मान पंचे सुह दराजान पंचा का गुरु एक ध्यान जी को कह करा विचार करते कह करना ना ही समारू धौल धर्म दया का पूत संतोख थाप रखा जिन सूत जे को बुझा हो अस्या तबला उपर किता भार धरती होर प्रै होर होर तिस्ते भारत लै कमजोर जी जात रंगा की नाम सुना लिखिया बड़ी कला एहो लेखा लिख जाना कोई लेखा लिखिया किता होई किता तान सवाले हो रूप कीती जात जाना कौन कूत है ਕੀਤਾ ਪਸਾਉ ਇੱਕੋ ਕਵਾਉ ਤਿਸ ਤੋਂ ਹੋਏ ਲੱਗ ਦਰੀਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਾਹ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਰ ਅਸੰਖ ਮੌਲ ਵਿਲਾਇਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹਿ ਜੋਰ ਸੰਖ ਗੜਬੜ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਪਰਾਹੇ ਸੰਖ ਮਲੇਸ਼ ਮਲ ਭਾਖਾ ਹੀ ਸੰਖ ਨਿੰਦਕ ਸਿਰ ਕਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹਾ ਹਸਰ ਭਾਰ ਹੋਏ ਅਕਰੀ ਨਾਮ ਅਕਰੀ ਸਾਲਾ ਹਾ ਅਕਰੀ ਗਿਆਨ ਗੀਤ ਗੁਣ ਗਾਹਾ ਅਕਰੀ ਲਿਖਣ ਬੋਲਣ ਬਾਣ ਕਰਾ ਸਿਰ ਸੰਜੋਗ ਵਿਖਾੜ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਪਰਮਾ ਤੇਵ ਤਿਪਾਹੇ ਜੀਤਾ ਕੀਤਾ ਤੇਤਾ ਨਾਉ ਬਿਨਾਵੈ ਨਾਹੀ ਕੋ ਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ ਹੇ ਮੂੰਹ ਪਲੀਤੀ ਕੱਪੜ ਹੋਏ ਦੀ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹ ਕਰ ਕਰਣਾ ਲਿਖਲਾ ਜਾਹ ਵਾਪੀ ਬੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਵੋ ਤੀਰ ਤਪ ਦਇਆ ਦਾ ਦਾਨ ਹੋ ਜੀ ਕੋ ਪਾਵੈ ਤਿਲਕਾ ਮਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰ ਗਲਤੀ ਸਮਰਨਾਉ ਸਭ ਗੁਣ ਤੇਰੀ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੈ ਰੁਤੀ ਮਾਹ ਕਵਣ ਜਿਤ ਹੋਵਾ ਆਕਾਰ ਵੇਲ ਨ ਪਾਈਏ ਪੰਡਤੀ ਜੀ ਹੋਵੈ ਲੇਖ ਪੁਰਾਣ ਵਕਤ ਨ ਪਾਏ ਕਾਦੀ ਆਦੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣ ਰੁਤ ਮਾਹ ਨਾ ਕੋਈ ਜਾ ਕਰਤਾ ਸੱਟੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰੇ ਆਖਾ ਕਿਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੂ ਨਾਨਕ ਜੀ ਕੋ ਆਪੂ ਜਾਣਾ ਅਗਾ ਗਿਆ ਨਾ ਸੋ ਹੈ
ਪਾਤਲ ਪਾਤਲ ਲਖ ਅਗਸ ਅਗਸ ਓੜਕ ਓੜਕ ਭਾਲ ਥੱਕੀ ਵੀਤ ਕਹਿਣਕ ਬਾਤ ਸਹਿਸ ਅਠਾਰਾਂ ਕਹਿਣ ਤੇ ਵਾਸਲੂ ਇੱਕ ਧਾਤ ਲਿਖਾ ਹੋ ਤਾਂ ਲਿਖਿਆ ਲਿਖਾ ਹੋ ਵਿਨਾਸ਼ ਨਾਨਕ ਵੱਡਾ ਆਖੀ ਆ ਆਪੀ ਜਾਣਾ ਆਪੂ ਸਾਲਾਹੀ ਸਾਲਾਹੀ ਇਤੀ ਸੁਰਤ ਨ ਪਾਈ ਆ ਨਦੀ ਆ ਅਤੈ ਵਾਹ ਉਪਵਹ ਸਮੁੰਦ ਨ ਜਾਣੀ ਹੈ ਸਮੁੰਦ ਸਾਫ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੁਣਾ ਵਿਸਤਰਾ ਹੈ ਅੰਤ ਨਾ ਸਿਫਤੀ ਕਹਿਣ ਅਨੰਤ ਅੰਤ ਨਾ ਕਰਨ ਦੇਣ ਅਨੰਤ ਅੰਤ ਨਾ ਵੇਖਣ ਸੁਣਨ ਅਨੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਜੇਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿੰਨ ਤਮਾਈ ਕੀਤੀ ਮੰਗਾ ਜੋਤ ਉਪਾਰੂ ਕੀਤੇ ਅਗਣਤ ਨਹੀਂ ਵਿਚਾਰੂ ਕੀਤੀ ਖਪਤ ਟਹਿਵੀ ਕਾਰੂ ਕੀਤੀ ਲੈ ਲੈ ਮੁਕਰਪਾਹੀ ਕੀਤੀ ਮੂਰਖਾਹੀ ਖਾਹੇ ਕੀਤਿਆਂ ਦੁੱਖ ਭੁੱਖ ਸਦਮਾਰ ਇਹ ਪੇਦਾ ਤੇਰੀ ਦਾਤਾਰੂ ਬੰਦ ਕਲਾਸੀ ਭਾਣੇ ਹੋਏ ਹੋ ਰੱਖ ਨ ਸਕੈ ਕੋਈ ਜੀ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੀਤੀ ਆ ਮੋਹ ਖਾਏ ਆਪੇ ਜਾਣਾ ਆਪੇ ਦੀ ਅੱਖ ਹੈ ਸੇ ਪਹਿ ਕੇ ਕੇ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮਿਲਵਾ ਪਾਰ ਮਿਲਵਾ ਪਾਰੀ ਮਲ ਭੰਡਾਰ ਮਲਿਆਵਹ ਮੱਲਾ ਜਾਹੇ ਮਲ ਭਾਏ ਮੱਲਾ ਸਮਾਹੇ ਮਲ ਧਰਮਲ ਦੀ ਬਾਣ ਮਲ ਧਰਮਲ ਪਰਿਵਾਰ ਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫਰਮਾਣ ਮੁੱਲੋ ਮੁੱਲੇ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੈ ਵਿਖਿਆਣੇ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤਾ ਗੋਬਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਰਮੇ ਆਖੇ ਦੇਵੇ ਆਖੇ ਸੁਰ ਨਾਮ ਸੇਵ ਕੀਤੇ ਆਖੇ ਆਖਣ ਪਾਹੇ ਕੀਤੀ ਕਹਿ ਕਹਿ ਉੱਠ ਜਾਹੇ ਤੇ ਕੀਤੇ ਹੋਰ ਕਹੇ ਤਾਂ ਆਖਣ ਕਹਿ ਕਹਿ ਕੇ ਜੇਬੜ ਭਾਵੈ ਤੇਬੜ ਹੋਏ ਨਾਨਕ ਜਾਣਾ ਸਾਚਾ ਸੋਏ ਜੀ ਕੋ ਆਖੇ ਬੁਲ ਵਿਗਾੜੂ ਤਲਕਿਆ ਸਿਰਗਾ ਬਾਰਾ ਗਾ ਬਾਰੂ ਸੋ ਦਰ ਕੀ ਹਾਸੋ ਘਰ ਕੀ ਹਾਜਤ ਬਸਰਬ ਸੰਭਾਲੇ ਵਾਜੀ ਨਾਦ ਅਨੀ ਕਾ ਸੰਖਾ ਕੀਤੀ ਬਾਵਣ ਹਾਰੀ ਕੀਤੀ ਰਾਗ ਪਰੀ ਸਿਉ ਕਹੀਨ ਕੀਤੀ ਗਾਵਣ ਹਾਰੀ ਗਾਵਹਿ ਤੁਹਨੋ ਪਾਵਣ ਪਾਣੀ ਬਹਿ ਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਹਿੰਦ ਅੰਦਾਸਨ ਬੈਠੀ ਦੀਪ ਤੇ ਆਉਣ ਦਰ ਨਾਲੀ ਗਾਵਹਿ ਸਿੰਘ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੀ ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੀ ਗਾਵਹਿ ਮੋਹਣੀਆ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਭੰਡਾ ਕਰਕਰ ਰੱਖੇ ਧਾਰੇ ਸਹੀ ਤਦਰੋਂ ਗਾਵਹਿ ਜੋਤ ਭਾਵਣ ਰਤੇ ਤੇਰੀ ਭਗ ਤਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੇਤਨ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰਾਉਣਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਡਹਿਣ ਰਜਾਈ ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰ ਨਿਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜਕੜ ਵਾਜਿਹ ਨਾਦ ਆਪ ਨਾਥ ਨਾਤੀ ਸਭ ਜਾ ਕੀ ਰਿਧ ਸਿਦ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾ ਵਹਿ ਲਿਖੇ ਆਵੈ ਭਾਗ ਆਦੇਸ਼ ਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀ ਬਾਣ ਜੁਗਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨਿਆਵੈ ਬਹੁਤਾ ਇਹੋ ਵਿਡਾਣ
आदेश स आदेश आद नील अनाद अनाहत जुग जुग एको वेसो अस लोय लोय भंडारू जो किछ पाया सो एका बार कर कर वेखै सिरजनहार नानक सच्ची की साची कार आदेश स आदेश आद अनिल अनाद अनाहत जुग जुग एको वेस एक दूजी बोलक होहे लख होवह लख वीस लख लगेड़ा आखी है एक नाम जगदीस इतराह पत पबिया विचड़िया एक सुन गला आकाश की कीटा आई रीस नानक नदरी पाई है कूड़ी कूड़ा ठीस आखन जोड़ चुपह न जोर जोर न मंगण देर न जोर जोर न जीवन मरण है जोर जो न राज बाल मन सोर जो न सुरती ज्ञान विचार जो न जुगती छुट्टा संसार जिस हथ जोर कर वेखै सोए नानक उत्तम नीच न कोए राती रुती थिति वार पावन पानी अग्नि पाताल तिस विच धरती थाप रखी धर्मसाल तिस विच जीए जुगत के रंग तिनके नाम अनेका अनंत करमी करमी होई विचारु सच्चा आप सच्चा दरबार तै सोहन पंच परवान नदरी करम पवानी सान कच पकाई उथै पाई नानक गया जापै जाए धर्म खंड का एहो धर्म ज्ञान खंड का आखो कर्म कीती पावन पाणी वैसंतर कीती कान महेश कीती ब्रह्मे घाड़त घड़िया है रूप रंग के बेसो कीती आ कर्म भूमि मेर कीते कीते धूप देस कीते इंद चंद सूर कीते कीते मंडल देस केते सिद्ध बुद्धनाथ केते केते देवी वेसो केते देवदान मन केते केते रतन समंदो केते अखाणी केते बाणी केते पात नरेंदो केते सुरती सेव केते नानक अंत न अंतै ज्ञान खंड मह ज्ञान प्रचंड तिथै नाद मनोद कोड आनंद सर्व खंड की बाणी रूप तिथै घाड़त घड़िया बहुत अनूप ताकियां गलां कथियां न जाहे जी को कह पिछा पछताए तिथै घड़िया सुरत मत मन बुद्ध तिथै घड़िया सरस दा की सुध कर्म खंड की बाणी जोर तिथै होर ना कोई होर तिथै जोर महाबल सूर तिन मह राम रहे भरपूर तिथै सीतो सीता महमा माह ताके रूप नक्त ने जाहे ना ओहे मरहन ठगे जाहे जिनकर राम सहमन माहे तिथै भगत वसह केलो करह आनंद सच्चा मन सोए सच खंड वसै निरंकार कर कर विकर नद निहाल

ਭਾਂਡਾ ਭਾਉ ਅੰਮ੍ਰਿਤ ਤਿਤ ਢਾਲੂ ਘੜੀਐ ਸ਼ਬਦ ਸੱਚੀ ਟਕਸਾਲੂ ਜਿਨ ਕੋ ਨਦਰ ਕਰਮ ਤਿਨ ਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕੈ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੋ ਦਿਵ ਸਰਾਧ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰੇ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰਬਨ ਜਾਤ ਅਰਪਾਤ ਨੇਹਨ ਜਿਹੇ ਵਿਪਰੰਗਰ ਰੇਖ ਭੇਕੂ ਕਹਿਣ ਸਖਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮਿਤ ਤੋਜ ਕਹਿ ਜਾਇ ਕੋਟ ਇੰਦਰ ਨਿਰਣ ਸਾਹਿ ਸਾਹਣ ਗਣਿਤ ਜਾਇ ਤ੍ਰਿਭਉ ਮਿਹ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੂ ਤਵ ਸਰਬ ਨਾਮ ਕਥਕ ਕਮਨ ਕਰਮ ਨਾਮ ਵਰਣ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੀ ਨਮਸਤੰਗ ਭੰਜੀ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਬਾਹਿ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਰਾਧੇ ਨਮਸਤੰਗ ਛੇਦੀ ਨਮਸਤੰਗ ਗਾਦੇ ਨਮਸਤੰਗ ਗੰਜੀ ਨਮਸਤੰਗ ਭੰਜੇ ਨਮਸਤੰਗ ਦਾਰੀ ਨਮਸਤੰਗ ਪਾਰੇ ਨਮਸਤੰਗ ਸੁਕੈ ਨਮਸਤੰਗ ਨਿਕਾਇ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਰਮੇ ਨਮਸਤੰਗ ਦਿਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤਬੇਦੀ ਸੰਗਦੇਸੀ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ।

ਜਾਦੇ ਹੈ ਜਨਮ ਹੈ ਅਬਰਨ ਹੈ ਭੂਤਿਆਂ ਭਰਣਿਆ ਗੰਜ ਹੈ ਭਾਂਜਿਆਂ ਝੂਜਿਆਂ ਝਾਂਜਿਆਂ ਅਮੀਕਰ ਫੀਕਰ ਧਾਦੂ ਹੈ ਬੰਧ ਹੈ ਨਿਰਬੂਜ ਹੈ ਸੂਜਿਆਂ ਕਾਲ ਹੈ ਜਨ ਹੈ ਲਾਹ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿਣ ਅਸਲੀ ਕਹਿਣ ਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆਂ ਸੂਤਿਆਂ ਲੋਕ ਹੈ ਸੋ ਕਹਿ ਕਰਮ ਹੈ ਭਰਮ ਹੈ ਜੀਤਿਆਂ ਪੀਤਿਆਂ ਬਾਹ ਹੈ ਗਾਹ ਹੈ ਮਾਨ ਹੈ ਨਿਧਾਨਿਆਂ ਨੇ ਏਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਸ਼ਮ ਦੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਪਾਉਣੇ ਅਨੰਗੀ ਅਨਾਥ ਨ ਸੰਗੀ ਪਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨੂੰ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੀ ਨੂੰ ਭਾਨ ਭਾਨੀ ਨੂੰ ਬਾਦ ਬਾਦੀ ਅਨੰਗੀ ਅਨਾਮ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੀ ਸਮਸਤੀ ਵਿਭੂਤੇ ਕਲੰਕੰਗ ਬਿਨਾਨੀ ਕਲੰਕੀ ਸਰੂਪੇ ਨਮੋ ਰਾਜ ਰਾਜੀ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੀ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੀ ਸਵਰੰਗ ਪਰਮ ਬਿਰਦੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀਏ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੀ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੀ ਕਰੂਰ ਕਰਮੀ ਨਮੋ ਪ੍ਰੇਤ ਪ੍ਰੇ ਦੇਵੀ ਸੁਤ ਧਰਮੀ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੀ ਨਮੋ ਮਾਨ ਮਾਨੀ ਨਮੋ ਰੋਗ ਰੋਗੀ ਨਮਸਤ ਇਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵ ਪ੍ਰਣਾਸੀ ਅਨੁਪੇ ਰੂਪੇ

ਉਪਰ ਦੀਰ ਲੋਕ ਚੌਦਾ ਕੀ ਬਿਖਾਇਨ ਜਗ ਜਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪ ਸਭ ਹਜੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਸਵਰਚਿਓ ਸਿਯਮ ਪਹੁਦਨ ਭਜਨ ਹਾਰ ਕਾਲਹੀਨ

ਧਰਮ ਧਰਮ ਸੋ ਭਰਮ ਰਾਤ ਭੂਤ ਲੱਕ ਭੇਸ ਅੰਗ ਰਾਗ ਨਰੰਗ ਜਾਕਰ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਕਤ ਦਾਇਕਾਮ ਆਪ ਰੂਪ ਅਮੀਕਾ ਨੂੰ ਸਤਿ ਪ੍ਰਕਵ ਦੂਤ ਹੈ ਗਰਭ ਗੰਜਨ ਸਰਭਨ ਆਦਿ ਰੂਪ ਸੂਤ ਅੰਗ ਹੀਨ ਭੰਗਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਭੇਖ ਸਰਬ ਸਾਸਨ ਜਨ ਹੀ ਜੇਹੇ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸਾਸਰ ਨ ਆਵਹੀ ਵੋ ਚਿਤ ਮਧੁ ਪਹਾਰ ਛੰਦ ਤਵਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾਸਨ ਭੰਗ ਉਪਮਨਾਂਗਨ ਭਉ ਪ੍ਰਕਾਸ਼ ਨਿਸਤਨ ਨਾਸ ਆਦਿਨ ਬਾਹੁ ਸਾਹ ਸਾਹੁ ਰਾਜਨ ਰਾਜਿ ਭਾਨ ਭਾਨ ਦੇਵਨ ਦੇਵ ਕੁਮਾਰ ਮਹਾਨ ਇੰਦਰ ਇੰਦਰ ਬਾਲਨ ਬਾਲ ਰੰਕਰਨ ਕਾਲਨ ਕਾਲਨ ਭੂਤ ਅੰਗਾ ਭਾ ਭੰਗ ਆਤਮਿਤ ਪਾਰ ਗੁਣ ਗਨ ਉਦਾਰ ਮੋਨ ਗਰ ਪ੍ਰਣਾਮ ਨਿਰਭੈ ਨੇ ਕਾਮ ਆਤ ਦੁੱਧ ਪ੍ਰਜਨ ਮਿਤ ਅਖੰਡ ਆਲਸਾ ਕਰਮ ਅਦ੍ਰਿਸਾ ਧਰਮ ਸਰਬਾ ਪ੍ਰਣਾ ਡੈ ਅੰਡਨ ਬਾ ਡੈ ਚਾਤਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰਿਯੰ ਕਰੀ ਨਿਰਨਾਮੇ ਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦੇ ਨਾ ਸਤਰਾ ਨ ਮਿੱਤਰਾ ਨ ਭਰਮੰਗ ਨ ਪਿਤਰਾ ਨ ਕਰਮੰਗ ਨ ਕਾਇ ਜਨਮ ਅਜਾਇ ਨ ਚਿਤਰਾ ਨ ਮਿੱਤਰਾ ਪਰੇ ਪਵਿੱਤਰਾ ਪ੍ਰਤੀਸਾ ਅਦਿਸਾ ਅਦ੍ਰਿਸਾ ਕ੍ਰਿਸਾਇ ਭਗਵਤੀ ਛੰਦ ਤਾ ਪ੍ਰਸਾਦ ਕਥ ਤੇ के अच्छ जिदिस के अभिज पिसै के अपगंज कर्म के अपंज परम के अभिज लोक के अदित सुख है के अवधूत वर्ण के विभूत करण के राजन प्रभ के त्रमंग तुझा है के शोक वर्ण के सर्वा भरण के जगत कृति के छत्र छत्रिय के ब्रह्म स्वरूप है

ਲੈ ਮਿਲ ਗਿਆ ਮੈਂ ਕਿ ਅਫਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਦਾਨੇ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਪਾਉਣਾ ਹੈ ਕਿ ਸਰਬਤਰ ਦੀਸਾ ਹੈ ਕਿ ਸਰਬਤਰ ਪੀਸਾ ਹੈ ਕਿ ਸਰਬਤਰ ਰਾਜਾ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੀਸਾ ਹੈ ਕਿ ਸਰਬਤਰ ਪੀਸਾ ਹੈ ਕਿ ਸਰਬਤਰ ਕਾਲਾ ਹੈ ਕਿ ਸਰਬਤਰ ਪਾਲਾ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਕੰਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜ ਕਿ ਸਰਬਤਰ ਰਾਜ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦਿਸ਼ਾ ਕਿ ਸਰਬਤਰ ਪਿਸੈ ਕਿ ਸਰਬਤਰ ਮਾਨੇ ਸਦੈਵ ਪ੍ਰਧਾਨੇ ਕਿ ਸਰਬਤਰ ਜਾਪੇ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨਾ ਕਿ ਸਰਬਤਰ ਮਾਨੈ ਕਿ ਸਰਬਤਰ ਇੰਦਰ ਕਿ ਸਰਬਤਰ ਚੰਦਰ ਕਿ ਸਰਬੰ ਕਲੀਮੈ ਕਿ ਪਰਮੰ ਅਫੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮੈ ਸਲੀ ਖਤ ਬਦਾਮੈ ਗਨਿਮਲ ਸਕਸਤੈ ਗਰੀਬਲ ਪ੍ਰਸਤੈ ਬਲਾਂਦਲ ਮਕਾਨੈ ਜਿਮਿਨ ਜਿਮਾਨੈ ਤਮਿਜਲ ਤਮਾਮੈ ਰਜਲ ਨਧਾਨੈ ਹਰੀ ਫਲ ਜੀਮੈ ਰਜਾ ਕਿ ਜਕੀਨੈ ਅਨੇਕ ਉਤਰੰਗ ਹੈ ਭੇਦੈ ਭੰਗੈ ਜੀਜਲ ਨਵਾਦਿਐ ਗਰੀਮਲ ਕਰਾਦਿਐ ਹੈ ਨਿਰੁਕਤ ਸਰੂਪ ਤਿਰਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਸੁਜੁਗਤ ਸੁਦਾ ਹੈ ਸਦੈਵ ਸਰੂਪ ਭੇਦੀ ਅਨੂਪ ਸਮਸਤ ਉਪਰਾਜ ਸਦਾ ਸਭ ਸਾਜ ਹੈ ਸਮਸਤ ਨੂੰ ਸਲਾਮ ਹੈ ਸਦੈਵ ਕਾਮ ਨਿਰਬਾਧ ਸਰੂਪ ਅਗਾਧ ਹੈ ਅਨੂਪ ਓ ਅੰਗ ਆਦ ਰੂਪ ਨਾਸ ਰੂਪ ਅਨੰਗੀ ਅਨਾਮੀ ਤ੍ਰਿਭੰਗੀ ਤ੍ਰਿਕਾਮੀ ਤ੍ਰਿਭਰਗੰ ਤ੍ਰਿਭਾਦੀ ਅਗੰਜੀ ਅਗਾਦੀ ਸੁਭੰ ਤ੍ਰਿਭਾਗੀ ਸੁਸਰਭ ਅਨਰਾਗੇ ਤਿਰਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕ ਪ੍ਰਣਾਸੈ ਪ੍ਰਤੀ ਪ੍ਰਵਾਸੈ ਨਿਰੋਕਤ ਪ੍ਰਭਾ ਸਦੈਵ ਸਦਾ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੋਕਤ ਸਦਾ ਹੈ ਵਿਭੁਗਤ ਪ੍ਰਭ ਅਨੋਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਤਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਅਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਬਰਖਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲਿਖ ਹੈ ਅਭਿਖ ਹੈ ਅਟਾਹ ਹੈ ਅਗਾਹ ਹੈ ਅਸਮ ਹੈ ਅਗਮ ਹੈ ਅਸਮ ਹੈ ਅਗਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਜਾਦ ਹੈ ਚਰ ਪ੍ਰਛੰਦ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣੂ ਸਰਬੰਤ੍ਰਾਣੂ ਸਰਬੰਕਰਮੰ ਸਰਬੰਧਰਮੰ ਸਰਬੰਯੁਕਤਾ ਸਰਬੰਮੁਕਤਾ ਸ਼ਾਬਲ ਛੰਦ ਪ੍ਰਸਾਦ ਨਮੋ ਨਕ ਨਾਸੇ ਸਦੈਵ ਪ੍ਰਕਾਸ਼ੇ ਅਰੰਗੰ ਸਰੂਪੇ ਅਭੰਗੰ ਬੇਭੂਤੇ ਪ੍ਰਮਾਤਮ ਪ੍ਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਦ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰਾਂ ਨ ਪੁੱਤਰਾਂ ਨ ਸੁਤਰਾਂ ਨ ਮਿੱਤਰਾਂ ਨ ਤਾਤਾਂ ਨ ਮਾਤਾਂ ਨ ਜਾਤਾਂ ਨ ਪਾਤਾਂ ਨ ਸਾਖ ਨ ਤਰੀਕਾ ਮਿੱਤੋ ਅਮੀਕਾ ਸਦੈਵ ਪ੍ਰਭ ਅਜਾ ਹੈ ਅਜਾ ਹੈ ਭਗਵਤੀ ਛੰਦ ਤਾ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੇਸੁਰ ਸਲਾਮੇ ਸਮਸਤ ਕਲਾਮੇ ਕਿ ਸਾਹਿਬ ਦਮਾਗੇ ਕਿ ਸੁਰ ਚਰਾਗੇ ਕਿ ਕਾਬਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀ ਮੁਲਕ ਮਾਲੇ ਕਿ ਸੁਰ ਜਮਾਲੇ ਗਰੀ ਮੁਲਕ ਰਾਜੇ ਗਰੀ ਮੁਲ ਨਵਾਜੇ ਹਾਈ ਫਲ ਸਿਕਾ ਨੂੰ ਹੈ ਹਰਾਸ ਲਿਪਕਰਨ ਹੈ ਕਲੰਕ ਪ੍ਰਣਾਸ ਹੈ ਸਮਸਤ ਨਿਵਾਸ ਹੈ ਗੰਜਲ ਗਨੀਮ ਜਾਇਕ ਰਹੀਮ ਸਮਸਤ ਜਬਾ ਹੈ ਕਿ ਸਾਹਿਬ ਕਰਾ ਹੈ ਕਿ ਨਰਕ ਪ੍ਰਣਾਸ ਹੈ ਮਹਿਤ ਨਿਵਾਸ ਹੈ ਕਿ ਸਰਬਲ ਗਵਨ ਹੈ ਮਿਸਰ ਰਵਨ ਹੈ ਤਮ ਅਮਰਤ ਜੀ ਮੈਂ ਸਮਸਤ ਅਜੀਜ ਹੈ ਪਰਮ ਪਰਮੇਸ ਸਮਸਤ ਅਦੀਸ ਹੈ ਅਦੇਸਲ ਲੇਖ ਹੈ ਮੇਸਲ ਭਿੱਖ ਹੈ ਜਿਮਨ ਜਮਾ ਹੈ ਅਮਿਕਲ ਮਾਂ ਹੈ ਕਰਿਮਲ ਕਮਾਲੇ ਕਿ ਜੋਰਤ ਜਮਾਲੇ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਮ ਸਰੂਪ ਹੈ ਕਿ ਮਿੱਤੋ ਬਭੂਤ ਹੈ ਕਿ ਮਿੱਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਧ ਭਾਲ ਛੰਦ ਤ ਪ੍ਰਸਾਦ
मोन मन प्रणाम गुण गण मदाम अरब गंज हरन प्रभांज अनगन प्रणाम मन सलाम हरनर अखंड बरनर अमंड अनुपहुनास मोन मन प्रकाश गुण गण प्रणाम जल थल मदाम अनछज अंग संभंग पार गात्मित उदार जल थल मांडव दिशु सु पांडव जल थल महंत दिश विस बेंत अनुपहुनास त्रित तर त्रास आदन बाहु कस दाह ओंकार आदि कथनी अनाद खलखन ख्याल गुर बै काल कर कर प्रणाम चित चर नाम अनचज गात अजिज न बात अनुचज गात अनंज बात अनटुट भंडारी ठट पारु आडीठ धर्म अत ठीठ कर्म अनप्रण अनंत दाता महंत हर बोल मना छंद त प्रसाद करणालय है अरकालय है खलखंडन है महमंडन है जगतीश्वर है परमेश्वर है कल कारण है सर्व वर्ण है त्रित की तन है जाकी कारण है मन मान है जग जान है सर्वं पर है सर्वं कर है सर्व पास है सरणा से करणा कर है विश्व पर है सर्वेश्वर है जगतीश्वर है ब्रह्मंड से है खलखंड से है पर ते पर है

ਦੁਖੀਆਂ ਕੋ ਛਕਰਤਾਉ ਸ੍ਰੀ ਅਸ ਧੋਜੋ ਜਪੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖਨਤ ਸਭੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁ ਰਸਨਾ ਪਾਵਈ ਸੁਣੈ ਮੂੜ ਚਿਤ ਲਾਈ ਚਤੁਰਤਾ ਆਵਈ ਦੁਖ ਦਰਦ ਭਾਉ ਲਿਕਟ ਨੰਗ ਤਿਨ ਨਰ ਕੀ ਰਹੈ ਹੋ ਜੋ ਜਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਿਸਪੁਣ ਜਾਏ ਅਰਧ ਸਹਿਸਪੁਣ ਦੀਨ ਕਹਿ ਜਾਏ ਭਾਦਰਵ ਸੁਧੀ ਅਸ਼ਟਮੀ ਰਵ ਬਾਰਾਮ ਤੀਰਸ ਤਦਰਵ ਗ੍ਰੰਥ ਸੁਧਾਰਾਮ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਕ ਤਰੇ ਨਹੀਂ ਆਨੇ ਊ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨੇ ਊ ਸਿਮਰਤ ਸਾਸਰ ਬੇਦ ਸਬੈ ਬਹੁ ਭੇਦ ਕਹਿ ਹਮ ਏਕ ਨ ਜਾਣੇ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾਡ ਕੈ ਗਹੋ ਤੁਹਾਰੋ ਦੁਆਰ ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ

ਵਾਹਿਗੁਰੂ ਸਾਹਿਬ ਜੀ ਰਾਮ ਕਲੇਈ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋ ਤਾਂ ਗਾਵ ਹੋਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ

ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ।

ਆਇਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੋ ਤਿਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ।

ਅਨਮਨ ਧਨ ਸਭ ਸੌਂਕ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ

ਸਦਾ ਧਿਆਵੇ ਹੈ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੇਂ ਚਲਾਵੇ ਇਹੋ ਸੋਹਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਮਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫੈਂਕ ਹਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆਂ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਹੁਣ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਥਾ ਸੰਜਮ ਰਹਿ ਕਰਮ ਕਮਾਏ ਸਹਿਸਾ ਜੀਉ ਮਲੀਣ ਹੈ ਕਿਤ ਸੰਜਮ ਤੋਤਾ ਜਾਏ ਮਨ ਧੋ ਬਹੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹੋ

ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਮਨ ਔਰ ਨਾ ਜਾਣੈ ਕੋਇ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨ ਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਮਿਣ ਸਤਿਗੁਰ ਮੁਕਤ ਨਾ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਭਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਮਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਮਿਣ ਸਤਿਗੁਰ ਮੁਕਤ

ਬਾਣੀ ਆ ਸਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।

ਜਿਨ ਜੀਉ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।

ਦਰ ਬਣਿਆ ਹਰ ਗਾਵ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੁਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ।

ਹਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਣਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਮੇਰਿਓ ਸਾਚਾ ਸੁਣਨੈ ਨੂੰ ਪਠਾਏ ਸਾਚਾ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਈ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦਾਰ ਦਿਖਾਇਆ ਤਹਿਨੇ ਇੱਕ ਰੂਪ ਨਾ ਉਹ ਨਵ ਤਿਸਦਾ ਅੰਤ ਨਾ ਜਾ ਹੀ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਮਜਾਇਆ ਇਹੋ ਸਾਚਾ ਸੋਇਲਾ ਸਾਚਾ ਘਰ ਗਾਵਹੋ ਗਾਵਹੋ ਤਾਂ ਸੋਇਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾਤ ਭਾਵਹਿ ਗੁਰਮੁਖ ਜੀ ਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਪਖਸੇ ਸੋਜਨ ਪਾਵੇ ਕਹਿ ਨਾਨਕ ਸੱਚ ਸੋਇਲਾ ਸੱਚੇ ਘਰ ਗਾਵਹਿ ਅਨੰਦ ਸੁਨੋਵੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਦ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪਹਿਲਾ ਸੱਚੇ ਤੇਰੇ ਖਣ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਵਸਥਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਦੀ ਆਖਿਆ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹਾ ਸੱਚੀ ਤੇਰੀ ਸਿਫਤ ਸੱਚੀ ਸਲਾਹਾ
1: ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਹਨ ਸੱਚ

ਨਾਨਕ ਜੀ ਉਪਾਅ ਕਿਆ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚੇ ਹੀ ਸਤ ਨਿਬੜੇ ਚੁਣੋ ਅਕੜੇ ਜਜਮਾ ਲਿਆ ਥਾਂ ਨਾ ਪਾਵੇਂ ਕੂੜੇ ਔਰ ਮੂੰਹ ਕਾਲੇ ਦੋ ਸੁਖ ਚਾਲਿਆ ਤੇਰੇ ਨਾਇਰ ਤੇ ਸਿੱਜਣ ਗਏ ਹਾਰ ਗਏ ਸਿੱਠਕਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ

0: ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਸਮ ਵਿਸਮਾਦ ਰੰਗ ਬਣਾਂਗੇ ਪ੍ਰਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾਂ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗਹਿ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਇੱਕ ਹਾਜਰਾ ਹਜੂਰ ਵੇਖ ਵਡਾਣ ਰਿਹਾ ਵਿਸਮਾਦ ਨਾਨਕ ਪੁੱਜਣ ਪੂਰਾ ਭਾਗ ਮਹੱਲਾ ਪਹਿਲਾ।
1: ਕੁਦਰਤ ਦੱਸਿਆ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲ ਆਕਾਸ਼ੇ ਕੁਦਰਤ ਸਰਵਿਆਕਾਰ ਕੁਦਰਤ ਵੇਦ ਪੁਰਾਣ ਖਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਣਾ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ।

ਮਹੱਲਾ ਪਹਿਲਾ ਪੈ ਵਿੱਚ ਪਾਉਣ ਵੈਸ ਦਬਾਉ ਪੈ ਵਿੱਚ ਚੱਲੇ ਲਖ ਦਰਿਆ ਪੈ ਵਿੱਚ ਅਗਨ ਕਟਾਵੇਗਾ ਪੈ ਵਿੱਚ ਧਰਤੀ ਦੱਬੀ ਪਹਾੜ ਪੈ ਵਿੱਚ ਇੰਦਰਪ੍ਰਸ ਪਹਾੜ ਪੈ ਵਿੱਚ ਰਾਜਾ ਤਖਨ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾ ਅੰਤ ਪੈ ਵਿੱਚ ਸਿੱਧ ਬੁੱਧ ਸੋਨਾਥ ਪੈ ਵਿੱਚ ਆਡਾਣੇ ਆਕਾਸ

ਆਪਣੀ ਤਨ ਦੇ ਸਤਿਗੁਰ ਪਾਇਆ ਜੇ ਬੋਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨੇ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਸੱਚੋ

ਸਲੋਕ ਮਹੱਲਾ ਪਹਿਲਾ। ਘੜੀਆਂ ਸੱਬੇ ਗੋਪੀਆਂ ਪਹਿਰ ਗਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ। ਸਗਲ

0: ਝਾਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ
1: ਸੇਵਕ ਸੇਵ ਕਰਮ ਚੜਾਓ ਬਿਨ ਰਹਿਣ ਜਿਨਾ ਮਨ ਚਾਓ

ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾਂ ਸਦੇ ਪੜ ਪੜ ਕਰੇ ਵਿਚਾਰ, ਬੰਦੇ ਸੇ ਜੀ ਪਾਉ ਵਿੱਚ ਬੰਦੀ ਵੇਖਣ ਕੋ ਦੀਦਾਰ। ਹਿੰਦੂ ਸਾਲਾ ਹੀ ਸਾਲਾ ਹੁਣ ਦਰਸ਼ਨ ਨੂੰ ਪਪਾਰ, ਤੀਰਥ ਨਾਵੈ ਅਰਚਾ ਪੂਜਾ ਗੁਰਬੈ ਬੈਕਾਰ। ਜੋਗੀ ਸੁਣ ਧਿਆਨ ਜੇ ਤੇ ਲੱਖ ਨਾਮ ਕਰਤਾਰ, ਸੁਖ ਮੂਰਤ ਨਾਮ ਨਾਇਆ ਸੁਖ ਮੂਰਤ ਨਾਮ ਦਿਨ ਕਾਇਆ ਕਾਕਾਰ। ਸਤੀ ਅਮਰ ਸੰਤੋਖ ਜੇ ਦੇਣ ਕੇ ਵਿਚਾਰ, ਦੇ ਮੰਗਾ ਸਾ ਗੁਣਾ।

0: ਆਕਾਰ ਜਲ ਥਲ ਜੀਆਂ ਪੁਰੀਆਂ ਲੋ ਆਕਾਰ ਆਕਾਰ
1: ਓਏ ਜੱਟ ਸੁਤ ਹਾਂ ਜਾਣ ਤਿਨ ਬਿ ਤੇਰੀ ਸਾਰ ਨਾਨਕ ਭਗਤਾਂ ਪੁਖਸਾਲਾ ਸਚ ਨਾਮ ਆਧਾਰ।

ਹੋਮ ਦਿੱਤਾ ਹੋਮ ਚ ਲਾਇਆ ਹੋਮ ਹਟਿਆ ਹੋਮ ਚ ਗਿਆ ਹੋਮ ਚ ਤਿਆਰ ਕੂੜਿਆਰ ਹੋਮ ਚ ਪਾਪਨ ਵਿਚਾਰ ਹੋਮ ਚ ਨਰਕ ਸੁਰਗ ਅਵਤਾਰ ਹੋਮ ਚ ਅਸਿਆ ਹੋਮ ਚ ਰੋਵੈ ਹੋਮ ਫਸਿਆ ਹੋਮ ਚ ਧੋਵੈ ਹੋਮ ਜਾਤੀ ਜਿਨ ਸਿਖੋਵੈ ਹੋਮ ਚ ਮੂਰਖ ਹੋਮ ਸਿਆਣਾ ਮੋਕ ਮੁਕਤ ਕੀ ਸਾਰ ਨ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮ ਮੈਂ ਕਰ ਕਰ ਜੰਤ ਪਾਇਆ ਹੋਮ ਮੈਂ ਬੂਝਾ ਤਾਂ ਦਰਸੂ ਜੈ ਗਿਆਨ ਮੂਨਾ ਕਤ ਕਤਲੂ ਜੈ ਨਾਨਕ।

ਖੇਤਾਂ ਹਾਂ ਦੀ ਪਾਲੋ ਵਾ ਮੰਡਲਾ ਖੰਡਾ ਵਰ ਪੰਡਾ ਅੰਡੇ ਜੀ ਰਜ ਉਤਪਜਾਨ ਖਾਣ ਸੇਤ ਜਾਹਾ ਸੋ ਮਤ ਜਾਣਾ ਨਾਨਕਾ ਸਰਮ ਰਜਨ ਤਾਹਾ ਨਾਨਕ ਜੰਤ ਉਪਾਇ ਕੈ ਸੰਭਾਲਿ ਸਿਮਨਾਹਾ ਜਿਨ ਕਰਤਾ ਕਰਨਾ ਕੀ ਹੈ ਚਿੰਤਾ ਪੇ ਕਰਨੀ ਤਾਹਾ

0: ਆਖਿਆ ਤਗ ਮਹੱਲਾ ਪਹਿਲਾ।
1: ਲੱਖ ਨਿੱਕੀਆਂ ਚੰਗਿਆਈਆਂ, ਲੱਖ ਪੁਨਾ ਪ੍ਰਵਾਨ, ਲੱਖ ਤਪੂ ਪ੍ਰਤੀਰਥਾਂ ਸਹਿਜ ਯੋਗ ਵਿਵਾਨ, ਲੱਖ ਸੂਰਤਮ ਸੁੰਜਰਾਮ ਰਣ ਮੈਂ ਛੁੱਟੇ ਪ੍ਰਾਣ, ਲੱਖ ਸੁਰਤੀ ਲੱਗਿਆ

0: पड़ पड़ गड्डी लदी है, पड़ पड़ पड़िए साथ, पड़ पड़ बेड़ी पाई है, पड़ पड़ खड़िए खात, पड़िए जीते बरस बड़ बड़िए जीते सास, पड़िए जीते अर्जा पड़िए जीते सास। नानक लिखा एक गल होर होमै चखना चाक महला पहला। लिख लिख पढ़िया तेता कड़िया, बहुत ही धोया ते तू लव्या, ਬਹੁ ਪੇਕੀਆ ਦੇਹ ਦੁੱਖ ਦੀਆ, ਸੋਹਣੇ ਜੀਆ ਆਪਣਾ ਕੀਆ, ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤ ਨਾ ਪਹਿਰੇ ਐਨਸ ਕਹਿਰੇ, ਮੋਨ ਬਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ, ਪਾਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਆਲਮਨ ਖਾਈ ਸਿੱਛਾ ਪਾਈ, ਮੂਰਖ ਅੰਦਾ ਪਤ ਗਵਾਈ, ਵਿੰਨਾ ਵੇ ਕਿੱਥੇ ਨ ਪਾਈ, ਰਹਿ ਬੇਬਾਣੀ ਮੜੀ ਮਸਾਣੀ, ਅੰਦਰ ਜਾਣਾ ਫਿਰ ਪਿਸਤਾਣੀ, ਸਤਿਗੁਰ ਭੇਟੇ ਸੋ ਸੁਖਪਾਹੀ, ਹਰ ਕਾ ਨਾਮ ਮਨ ਸਾਈ, ਨਾਨਕ ਨਦਰ ਕਰੇ ਸੁਪਾਈ ਅੰਦੇ ਸੇ
1: ਤੇ ਨਹੀਂ ਕੇਵਲ।

0: ਕੂੜ ਕੀ ਮਨ ਤਰੇ ਤਨ ਕਰੀਏ ਛਦ ਹੋਏ। ਸੱਚ ਤਾਂ ਪ੍ਰਜਾਣੀਏ ਜਾਂ ਸੱਚ ਧਰੇ ਪਿਆਰ ਨਾਮ ਸੁਣ ਮਰੇ ਸੇ ਤਾਂ ਪਾਏ ਮੁੱਖ ਦੁਆਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀ ਉਥਰ ਤਕਾਇਆ ਸਾਧਕੇ ਵਿੱਚ ਦੇ ਕਰਤਾ ਵੀ।
1: ਸੱਚ ਤਾਂ ਪਰ ਜਾਣੀਏ ਜਾਂ ਸੁਖ ਸੱਚੀ ਲੇ ਦਇਆ ਜਾਣ ਜੀ ਕੀ ਕਿਛ ਪੁੰਨ ਦਾਨ।

0: ਸੁੱਖ ਮਹੱਲਾ ਪਹਿਲਾ ਦੁਖਦਾਰੂ ਸੁਖਰੋਗ ਪਹਿਣ ਜਾ ਸੁਖਤਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀਂ ਜਾਹੋ ਕਰਨ ਹੋਈ ਬਲਿਹਾਰੀ ਕੁਦਰਤ ਵਸੇ ਆ ਤੇਰਾ ਅੰਤ ਨਜਾਏ ਲਿਖਿਆ ਰਹਾਓ ਜਾਤ ਮੈਂ ਜੋ ਜੋਤ ਮੈਂ ਜਾਤ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਰ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਾਹੂ ਨਾਨਕ ਕਰਤੇ ਕੀ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕਰਤਾ ਹੈ ਸਰਬ ਸ਼ਬਦ ਇੱਕ ਸ਼ਬਦ ਜੇ ਕੋ ਜਾਣੇ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇ
0: ਏਕ ਕ੍ਰਿਸ਼ਨ

0: ਸ਼ਲੋਕ ਮਹੱਲਾ ਪਹਿਲਾਓ ਨਾਨਕ ਮੇਰ ਸਰੀਰ ਕਾ ਇੱਕ ਰਥ ਕ੍ਰਿਤਵਾ ਹੋ ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝਿਆ ਤਾਹੇ ਸਤ ਜੁਗ ਰਸਨ ਤੋ ਕਾ ਧਮਗ ਰਥਵਾਓ ਤ੍ਰਿਤੈ ਰਥ ਚਤੈ ਕਉ ਜੁਰਗ ਰਥਵਾਓ ਦੁਆਪਰ ਰਥ ਤਪੈ ਕ ਸਤਗ ਰਥਵਾਓ ਕਲ ਜੁਗ ਰਖ ਤਰੁਕਾ ਕੂੜ ਗ ਰਥਵਾਓ ਮਹੱਲਾ ਪਹਿਲਾਓ
1: ਸਾਮ ਕਹਿ ਸਿਤੰਬਰ ਸਵਾਮੀ ਸਚ ਮੈਂ ਛੇ ਸਚ ਰਹੇ ਸਭ ਸਤ ਸਮਾਵੇ ਰਿ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇਲੇ ਪ੍ਰਸ਼ਿਤ ਜਾਏ ਨਾਨਕ ਤਾ ਮੁਖ ਅੰਤਰ ਪਾਏ ਜੁਜ ਮੈਂ ਜੋਰ ਚਲੀ ਚੰਦਰਾਵਨ ਕਾ

ਵਿਦਿਆ ਅਭਿਆਸ ਕਰ ਜਾ ਨਸੇ ਕਿਤੋ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਥ ਮਿੱਠਤ ਨੀ ਵੀ ਨਾਨਕਾ ਗੁਣ ਕੇ ਤੱਤ ਸਭ ਕੁਲ ਮੈਂ ਆਪ ਗੋਪਰ ਕੁਲ ਮੈਂ ਕੋਏ ਤਰ ਤਰਾ ਦੂਤੋ ਲੈ ਨਮਸ ਗੌਰਾ ਹੋਏ ਅਪਰਾਧੀ ਦੂਣਾ ਨਵੇਂ

ਪੁਸਤਕ ਸੰਧਿਆ ਵਾਦੰ ਸਿਰ ਪੂਜ ਸਵਗਲ ਸਮਾਦੰ ਮੁਖ ਝੂਠ ਭੂਖਣ ਸਾਰੰ ਤ੍ਰੈਪਾਲ ਤਿਹਾਰ ਵਿਚਾਰੰ ਗਲ ਮਾਲਾ ਤਿਲਕਲੇ ਲਾਟੰ ਦੋ ਧੋਤੀ ਪਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ।

ਕਪਾਹਾ ਸੰਤੋਖ ਛੂ ਜਤਵੰਡੀ ਸਤਵੱਟ ਇਹੋ ਜਨੇਵ ਜੀ ਕਾਹੇ ਤਰਪਾਂਡੇ ਕੱਤ ਨਾ ਹੋ ਟੁੱਟਾ ਨਾ ਮਨ ਲੱਗਾ ਨਾ ਹੋ ਜਨਨ ਜਾਏ ਤਨ ਸਮਾਨ ਸਨਾਨਕਾ ਜੋਗਲ ਚੱਲੇ ਪਾਏ ਚੌਕੜ ਮਨ ਅਣਾਇਆ ਬਹਿ ਚੌਕਾ ਪਾਇਆ ਸਿੱਖਾ

0: ਸ਼ਲੋਕ ਮਹਲਾ ਪਹਿਲਾ ਜੇਕਰ ਸੁਤਕ ਮੰਨੇ ਸਭ ਤੋਂ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜਿੱਤੇ ਦਾਣੇ ਅਨ ਕੇ ਜੀਵ ਬਾਦ ਨ ਕੋਏ ਪਹਿਲਾ ਪਾਣੀ ਜੀਵ ਹੈ ਜਿੱਥੇ ਰਸਭ ਕੋਏ ਸੁਤਕ ਪਵਨ ਕਰ ਹੋਇਆ ਸੁਤਕ ਕਰ ਰੱਖੀਐ ਸੁਤ ਪਰ ਸੋਏ ਨਾਨਕ ਸੁਤਕੇ ਬਣਾਉਤਰੈ ਗਿਆਨ ਉਤਾਰਿਤ ਹੋਏ ਮਹੱਲਾ ਪਹਿਲਾ
1: ਮਨ ਕਾ ਸੁਤਕ ਲੋਭ ਹੈ ਜੇ ਵਾ ਸੁਤਕ ਕੋੜ ਅੱਖੀ ਸੁਤਕ ਵੇਖਣਾ ਪਰਤਰਿਆ ਪਰਤੰਗ।

0: ਜਿਤ ਮੁਖ ਨਾਮ ਨੂੰ ਉਚਰਾ ਹੈ ਬਿਨਾ ਵਰਸ ਖਾਹੇ ਨਾਨਕੇ ਵਹਿ ਜਾਣੀਐ ਤਿਤ ਮੁਖਾ ਤੁਖਾ ਪਾਹੇ ਮਹੱਲਾ ਪਹਿਲਾ
1: ਭੰਡ ਜਮੀਏ ਭੰਡ ਨਮੀਏ ਭੰਡ ਮੰਗਣ ਵਿਆਹ ਭੰਡੋ ਹੋਵੇ।

0: ਸਟਿਆ ਮੋ ਚੁੱਕਾ ਪਿੱਕੇ ਪਾਏ ਪਿੱਕਾ ਮੁੜ ਕੇ ਆਖੀਏ ਪਾਣਾ ਲਹਿ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਲ ਬਾਹਰ ਦੁਨੀਆਂ ਅੰਦਰ ਫੈਲ ਅੜ ਸਰਤੀ ਰਜੇ ਨਾ ਵਹਿ ਤਰੈਨਾ।

0: ਸੁਖਾਈ ਪਾਏ ਪੌੜੀ
1: ਜਿਸ ਸੇਵੇ ਸੁਖ ਪਾਈਏ ਸੋ ਸਾਹਿਬ ਸਿਰਾ ਸੰਭਾਲੀਏ ਜਿਤ ਕੀਤਾ ਪਈਏ ਆਪਣਾ ਸਾਕਾਲ ਬੁਰੀ ਕਿਉਂ ਕਹਾਲੀਏ ਮੰਦਾ ਮੁੱਲ ਕੀਚੇ ਦਿਲ ਮਿਹਨਤ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵਿਆਹ ਪਾਸਾ ਢਾਲੀਏ ਕਿਛਲਾ

0: ਚੱਕ ਲੱਗੇ ਚੱਕਰੀ ਨਾਲੇ ਗੱਲਬਾਤ ਗੱਲ ਕਰੇ ਕਨੇਰੀਆਂ ਕਸਮ ਪਾਏ ਸਾਧ ਗੱਲ ਕਰੇ ਕਨੇਰੀਆਂ ਕਸਮ ਪਾਏ ਸਾਧ ਆਪ ਗੁਆਏ ਸੇਵਾ ਕਰੇ ਤਾਂ ਕਿਚ ਪਾਏ ਮਾਨ ਨਾਨਕ ਤਿਸਨੂੰ ਲੱਗਾ ਤਿਸ ਮਿਲਾਏ ਲਗਾ ਸੋ ਪਰਿਵਾਰ ਮਹੱਲਾ ਦੂਜਾ
1: ਜੋ ਜੇ ਹਸੋ ਗਏ ਮੁਕਾ ਕਹੇ ਆਵਾ ਦੀ ਜ

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀਏ ਲੜੀਵਾਰ ਗੁਰਸਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਣਾ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜਾ ਦਿਨ ਸਰਾਤ, ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ।

ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ

ਗੁਰੂ ਦੇ ਸ਼ਬਦ ਨਾਲ ਜੋ ਸੁਰਤ ਜੁੜ ਜਾਂਦੀ ਹੈ ਤੇ ਬਾਣੀ ਦੇ ਭਾਵ ਦਾ ਬਾਣੀ ਦੇ ਰਸ ਦਾ ਉਦੋਂ ਹੀ ਸਾਡੇ ਮਨ ਨੂੰ ਪਤਾ ਲੱਗਦਾ ਹੈ, ਉਦੋਂ ਹੀ ਹਿਰਦੇ ਨੂੰ ਪਤਾ ਲੱਗਦਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਕਰਨ, ਇਕਾਗਰ ਚਿੱਤ ਹੋ ਜਾਵੇ, ਮਨ ਥਾਏ ਆ ਜਾਵੇ, ਫਿਰ ਗੁਰੂ ਦਾ ਸ਼ਬਦ ਸੁਣਦਾ ਹੋਇਆ ਕਥਨ ਕਰਦਾ ਹੋਇਆ ਸਿੱਖ ਨਿਹਾਲ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਪਾਵਨ ਸ਼ਬਦਾਂ ਵਿੱਚ ਲੜੀਵਾਰ ਉਪਦੇਸ਼ ਰਾਹੀਂ ਇੱਕੋ ਇੱਕ ਵਾਹਿਗੁਰੂ ਦਾ ਉਟਾਸਰਾ ਲੈਣ ਦਾ ਉਪਦੇਸ਼, ਉੱਤਮ ਬਖਤੇ ਹੋ ਕਰਕੇ ਆਪਣੇ ਮਨ ਦੇ ਪਰਥਾਏ ਉਚਾਰਨ ਕਰਕੇ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਸਾਨੂੰ ਇਸ਼ਾਰੇ ਦੇ ਰਹੇ ਨੇ। ਕਲਯੁਗੀ ਜੀਵਾਂ, ਵਾਹਿਗੁਰੂ ਸੱਚੇ ਪਾਤਸ਼ਾਹ ਬੇਅੰਤ ਰਹਿਮਤਾਂ ਦਾ ਦਾਤਾ ਹੈ। ਜੇ ਉਹਦੇ ਨਾਲ ਜੁੜੇਗਾ ਸਾਰੇ ਕਾਰਜ ਵੀ ਰਾਸ ਹੋ ਜਾਣਗੇ। ਵੱਡਾ ਕਾਰਜ ਹੈ ਮਾਨਸ ਜਨਮ ਦਾ ਪ੍ਰਯੋਜਨ ਮੁਕਤ ਹੋਣ ਦਾ, 84 ਲੱਖ ਜੂਨੀਆਂ ਵਿੱਚੋਂ ਬੰਧਨਾਂ ਨੂੰ ਕੱਟ ਕੇ ਆਜ਼ਾਦ ਹੋਣ ਦਾ, ਆਪਣੇ ਸਵੈ ਸਰੂਪ ਵਿੱਚ ਲੀਨ ਹੋਣ ਦਾ। ਇਹ ਵੀ ਤੇਰਾ ਮੁਕਤੀ ਦਾ ਕਾਰਜ ਵੀ ਰਾਸ ਆ ਜਾਵੇ। ਸੱਚੇ ਪਾਤਸ਼ਾਹ ਜੀ ਉੱਤਮ ਬਖਤੇ ਹੋ ਕਰਕੇ ਆਪਣੇ ਵੱਲੋਂ ਸਾਨੂੰ ਉਪਦੇਸ਼ ਦੇ ਰਹੇ। ਕੱਲ ਕਿਹਾ ਸੀ, ਬਿਰਥਾ ਪਰਵਾਸਾ ਲੋਕ, ਠਾਕੁਰ ਪ੍ਰਭ ਤੇਰੀ ਟੇਕ, ਅਵਰ ਛੂਟੀ ਸਭ ਆਸ, ਅਚਿੰਤ ਠਾਕੁਰ ਭੇਟੇ ਗੁਣ ਤਾਸ। ਹੋਰ ਕੋਈ ਆਸਰਾ ਨਹੀਂ, ਸੱਚੇ ਪਾਤਸ਼ਾਹ ਤੇਰੀ ਟੇਕ ਹੈ, ਤੇਰੀ ਓਟ ਹੈ। ਹੁਣ ਰਾਓ ਵਾਲੀਆਂ ਤੁਕਾਂ ਵਿੱਚ ਆਪ ਜੀ ਜਿਵੇਂ ਫੁਰਮਾਨ ਕਰ ਰਹੇ ਨੇ, ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਉ। ਐ ਮਨਾ ਤੂੰ ਇਕਾਗਰ ਚਿਤ ਹੋ ਕੇ ਸਾਰੇ ਭਰੋਸੇ ਦੁਨੀਆਂ ਦੇ ਸੌ ਸਾਰੇ ਵਿਸ਼ਵਾਸ ਹੋਰ ਜਿਹੜੇ ਨੇ ਉਹਨਾਂ ਨੂੰ ਛੱਡ ਕੇ ਇੱਕੋ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆ। ਇੱਕੋ ਨਾਮ ਧਿਆਏ ਮਨ ਮੇਰੇ, ਇੱਕੋ ਇੱਕ ਐ ਮਨਾ ਤੂੰ ਵਾਹਿਗੁਰੂ ਦੇ ਨਾਮ ਨੂੰ ਧਿਆ। ਉਹਦਾ ਸੁਰਤ ਵਿੱਚ ਧਿਆਨ ਲੈ ਕੇ ਆ, ਉਹਦੇ ਨਾਲ ਜੁੜ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨਾਲ ਜੇ ਤੂੰ ਧਿਆਵੇਂਗਾ ਤੇ ਫਿਰ ਕੀ ਹੋਵੇਗਾ, ਕਾਰਜ ਤੇਰਾ ਹੋਵੇ ਪੂਰਾ। ਮਹਾਰਾਜ ਕਹਿੰਦੇ ਤੇਰਾ ਕਾਰਜ ਪੂਰਾ ਹੋ ਜਾਵੇਗਾ। ਕਾਰਜ ਤੋਂ ਭਾਵ ਮਨੁੱਖਾ ਜਨਮ ਸਫਲ ਹੋ ਜਾਵੇਗਾ। ਜੇ ਤੂੰ ਆਪਣੇ ਮੂਲ ਨਾਲ ਜੁੜੇਗਾ, ਮੁੱਢ ਨਾਲ, ਤਨ ਮੁਨਿਆਦੀ ਹੈ, ਲਿਮਟ ਵਿੱਚ ਸਵਾਸ ਮਿਲੇ ਨੇ ਇਹਦੀ ਮੁਨਿਆਦ ਆ। ਜਿਸ ਵੇਲੇ ਸਵਾਸਾਂ ਰੂਪੀ ਪੂੰਜੀ ਪੂਰੀ ਹੋ ਗਈ ਤੇ ਸਰੀਰ ਬਿਨਸ ਜਾਣਾ ਵਾ, ਔਰ ਮਨ ਜਿਹੜਾ ਇਹ ਸੂਖਸ਼ਮ ਸਰੀਰ ਆ, ਇਹ ਸਰੀਰ ਦੇ ਵਿੱਚ ਹਿਰਦੇ ਵਿੱਚ ਮਨ ਆ ਤੇ ਮਨ ਵਾਹਿਗੁਰੂ ਦੀ ਅੰਸ਼ ਆ, ਉਹਨੂੰ ਹੀ ਸੰਬੋਧਨ ਕੀਤਾ ਹੈ ਕਿ ਤੂੰ ਆਪਣੇ ਮੂਲ ਨੂੰ ਪਛਾਣ ਲੈ, ਜਿਹਦੇ ਵਿੱਚੋਂ ਤੂੰ ਆਇਆ, ਵਾਹਿਗੁਰੂ ਦੀ ਅੰਸ਼, ਤੂੰ ਆਪਣੇ ਮੁੱਢ ਨਾਲ ਜੁੜ, ਫਿਰ ਇਹ ਬਖਸ਼ਿਸ਼ ਹੋਵੇਗੀ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ। ਤਾਂ ਹੀ ਇਹਨੂੰ ਕਦੇ ਕਿਹਾ ਮਹਾਰਾਜ, ਮਨ ਤੂੰ ਜੋਤ ਸਰੂਪ ਹੈ। ਧੰਨ ਗੁਰੂ ਅਮਰਦਾਸ, ਮਨਾ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਮੁੱਢ ਨੂੰ ਪਹਿਚਾਣ। ਮਨ ਹਰ ਜੀ ਤੇਰੇ ਨਾਲ ਹੈ, ਮਨਾ ਹਰੀ ਵਾਹਿਗੁਰੂ ਤੇਰੇ ਨਾਲ ਹੀ ਹੈ। ਤੂੰ ਸ਼ੁੱਧ ਹੋ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ, ਸੇਵਾ ਸਿਮਰਨ ਕਰਕੇ ਉੱਜਲ ਹੋ ਕੇ ਪਹਿਚਾਣ ਲੈ ਆਪਣੇ ਰੂਪ। ਮਨ ਹਰ ਜੀ ਤੇਰਾ ਨਾਲ, ਨਾਲ ਹੀ ਹੈ ਤੇਰੇ। ਉਹ ਵਾਹਿਗੁਰੂ ਸਦਾ ਅੰਗ ਸੰਗੇ, ਗੁਰਮਤੀ ਰੰਗ ਮਾਣ, ਗੁਰੂ ਦੀ ਸ਼ੁਭ ਸਿੱਖਿਆ ਦੁਆਰਾ ਆਪਣੇ ਸਵੈ ਸਰੂਪ ਦਾ, ਆਪਣੇ ਸਵੈ ਰੂਪ ਦਾ, ਆਪਣੇ ਆਪ ਦਾ

आनंद मान लै, ये तेरा लाह है, आनंद मान लै। मानस जन्म नूं पा के आत्मा दा आनंद मानना, मन द्वारा हिरदे द्वारा वाहिगुरु की बंदगी करके रस नूं मानना, यही वड्डा लाह है, यही लाभ है जिहड़ा दूजियां दुनिया विच नहीं। ओही गुरमुख ने, ओही सफला उन्हां दा जन्म, ओही पास ने जिन्हां ने मान लिया। महाराज जी तां मन नूं संबोधन कीता, फिर जिउंदे जी मुक्त हो जांदा रस मानण वाला, लेखा जोखा कट्टिया जां मुक जांदा है। सच्चे पातशाह जी मेहर कर रहे ने, तेरा कारज पूरा हो जाएगा मुक्त होण दा, परम आनंद तक पहुंचण दा, सौ उहनूं मानण दा। कारज तेरा होवै पूरा, मानस जन्म सफला हो जाएगा। आप जी का ही फरमान है, भई प्राप्त मानुख दे हुरिया, गोबिंद मिलन की एह तेरी बरिया। अबर काज तेरा किता नाकाम, होर जेड़े दुनिया के काम ने यह रुजगार है। तन दे वास्ते रोटी कमाउणी पैंदी है, सौ हर एक नूं तन दे वास्ते छकन छकाउण नूं चाहीदा, इहदे रहण नूं मकान भी चाहीदा, सफर करन वास्ते भी चाहीदा बहुत कुछ। इस वास्ते माया दा आसरा है तन नूं है, लेकिन मन नूं वाहिगुरू दे परम नाम दा आसरा है। जीने मन करके हिरदे करके गुरु दे शब्द दा नाम दा आसरा लिया है, ये माया विच रहिंदियां संसार विच महाराज ने कहा असल काम तेरा यह ही है। अबर काज तेरा कहता है नाकाम, तन वास्ते बहुत कुछ सहूलत कमा लवेंगा, प्रॉपर्टी बना ली, पर जदों इत्थों जावेंगा सूक्ष्म शरीर है मना, यह तेरे किसे काम नहीं आउणा। सो ये इत्थे तन लोकां तन भस्मां ढेरी, तन लोकां तन भस्मां, ये शरीर जिहड़ा सुआह दी ढेरी हो जाणा, ते तन लोकां ने लै लैणा, संबंधियां ने लै लैणा, पुत्र धीआं ने सांभ लैणा प्रॉपर्टी। वाहिगुरू तेरे नाल तेरा काम आ, अवर काज तेरा किता ना काम। होर काम जिहड़े ने जे तू होर साधन कीते, वाहिगुरू का नाम ना जपया, दुनिया के काम भी अखीर तेरे नाल नहीं निभणगे, साथी नहीं होणगे। मिल साध संगत भज केवल नाम, इस करके साध संगत ने नाल मिल के किरत विरत करद्या होया, धर्म की गुरु की संगत करके गुरमुखां की साध संगत विच मिल के केवल वाहिगुरू का नाम जप आराधन कर, तेनू अपने मूल की पहचान होवे, ओ आनंद का पता लगे, खोज होवे। मिल साध संगत भज केवल नाम, केवल नाम जपना, होर कोई गल्ला नहीं करनी, कि साध संगत विच आके भी टाइम सुआस बिरथे लगा लवे। यही आप जी ने कहा पावन नितनेम, कारज तेरा होवे पूरा, हर हर हर गुण गाए मन मेरे रहाओ। तेरा मुक्त होण दा कारज, बंधन रहत होण दा काम, मानस जन्म दा जो प्रयोजन है पूरा हो जावे। हर गुण गाए मन में, हर हर हर वेले हरी वाहिगुरु दे गुणा नूं गाए मन, वाहिगुरु दी सिफत सलाह कर, दुनिया दीआं वडियाईआं छड के, दुनिया कीआं वडियाईआं बै संतर पग, महाराज कहिंदे अग विच पा के सुट दिओ, साड़ दिओ, जो मिला प्यारा अपना ते बोल करागो। जिवें अपना प्यारा वाहिगुरु मिल पवे, ओ बोल करो, ओ बचन करो, ओ गौणिया वाहिगुरु दे गौणे, बाणी गौणी, बाणी प्यार नाल पढ़नी, बाणी गौणी, यही वाहिगुरु दे गुण गाउणे ने, यही नाल निभण वाले ने। हर हर हर गुण गाए मन मेरे रहाओ, तुम ही कारण करन, हे सच्चे पातशाह तुसी सारे कारण हुंदा कारज, कारजां नूं करन वाले हो, सिरे चाड़न वाले हो, तुहाडे हुक्म तो बिना पत्ता नहीं झूलदा, ज
ਜਦੋਂ ਤੁਸੀਂ ਆਪ ਹੀ ਕਾਰਜਾਂ ਨੂੰ ਕਰਨ ਵਾਲੇ ਹੋ, ਸਭ ਜੀਵਾਂ ਨੂੰ ਪ੍ਰੇਰ ਕੇ ਕਰਾਉਣ ਵਾਲੇ ਹੋ, ਕਰਨ ਵਾਲੇ ਹੋ, ਕਰਾਉਣ ਵਾਲੇ ਹੋ, ਤੇ ਫਿਰ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਮੁੱਢ ਦੀ ਓਟ ਲਈ ਹੈ, ਮੂਲ ਦਾ ਤੁਹਾਡੇ ਨਾਲ ਨਾਤਾ ਜੋੜਿਆ, ਇਸ ਕਰਕੇ ਮਨ ਕਰਕੇ ਹਿਰਦੇ ਚਰਨ ਕਮਲ ਹਰ ਸਰਨ, ਤਾਂ ਕਰਕੇ ਹਰੀ ਅਕਾਲ ਪੁਰਖ ਤੁਹਾਡੇ ਚਰਨ ਕਮਲਾਂ ਦੀ ਸ਼ਰਨ ਲਈ ਹੈ, ਓਟ ਤੱਕੀ ਹੈ। ਚਰਨ ਕਮਲ ਹਰ ਸਰਨ, ਤੁਹਾਡੇ ਨਾਮ ਰੂਪੀ ਚਰਨ ਕਮਲ, ਮਾਇਆ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਕਰ ਦਿੰਦੇ ਨੇ। ਚਰਨ ਕਮਲ, ਕਮਲ ਦਾ ਫੁੱਲ ਨਿਰਲੇਪ ਖਿਲਦਾ, ਚਿੱਕੜ ਵਿੱਚ ਪੈਦਾ ਹੋ ਕੇ, ਜੜ ਚਿੱਕੜ ਵਿੱਚ ਹੁੰਦੀ ਆ, ਉੱਪਰ ਖਿਲਦਾ ਹੈ। ਪੰਖੜੀਆਂ ਸੁੰਦਰ ਉੱਪਰ ਖਿੜਦੀਆਂ ਨੇ, ਸੋ ਨਿਰਲੇਪ ਹੁੰਦਾ ਹੈ। ਇਵੇਂ ਤੁਹਾਡੇ ਨਾਮ ਰੂਪੀ ਚਰਨ ਕਮਲ ਨੇ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਸਾਰਾ ਕੁਝ ਕਰਨ ਵਾਲੇ ਤੁਸੀਂ ਹੋ ਮਹਾਰਾਜ ਸੱਚੇ ਪਾਤਸ਼ਾਹ। ਕਰਨ ਕਰਾਮ ਅਨਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਚਰਨ ਕਮਲ ਹਰ ਸਰਨ, ਤੁਹਾਡੇ ਚਰਨ ਕਮਲਾਂ ਦੀ, ਕਮਲ ਦੇ ਫੁੱਲ ਵਾਂਗ ਨਿਰਲੇਪ ਕਰ ਦੇਣ ਵਾਲੇ, ਆਨੰਦ ਦੇ ਦੇਣ ਵਾਲੇ ਹਰੀ ਵਾਹਿਗੁਰੂ, ਤੁਹਾਡੇ ਚਰਨ ਕਮਲਾਂ ਦੀ ਸਰਨ ਗ੍ਰਹਿਣ ਕੀਤੀ ਹੈ ਹਰ ਵੇਲੇ। ਹਰ ਸਰਨ ਹਰੀ ਸੱਚੇ ਪਾਤਸ਼ਾਹ, ਚਿੱਤ ਚਰਨ ਨਾਮ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਹਾ ਸੀ, ਚਿੱਤ ਵਿੱਚ ਚਰਨ ਉਹਦੇ ਕੀ ਵਸਾਉਣੇ ਜੋ ਨਾਮ ਜਪਣਾ, ਇਕਾਗਰ ਚਿੱਤ ਹੋ ਕੇ ਬਿਰਤੀ ਨੂੰ ਸਭ ਪਾਸਿਓਂ ਹਟਾ ਕੇ ਉਹਦੇ ਨਾਲ ਜੋੜਨਾ ਹੈ। ਇਹੀ ਉਹਦੇ ਨਾਮ ਨੇ, ਨਿਰਗੁਣ ਸਰੂਪ ਦੇ ਚਰਨ ਨੇ, ਗੁਰੂ ਦੇ ਚਰਨ, ਗੁਰੂ ਦਾ ਸ਼ਬਦ ਆ ਸੱਚੇ ਪਾਤਸ਼ਾਹ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਦਿਓ ਪਾਲ। ਹਿਰਦੇ ਵਿੱਚ ਚਰਨ ਸਤਿਗੁਰਾਂ ਦੇ ਕਿਹੜੇ ਨੇ? ਜੋ ਸ਼ਬਦ ਹੈ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਮਨ ਕਰਕੇ ਬਾਣੀ ਨਾਲ ਪਰਚਾ, ਮਨ ਦਾ ਸ਼ਬਦ ਨਾਲ ਜੋ ਪਾਉਣਾ ਹੈ, ਇਹ ਗੁਰੂ ਦੇ ਚਰਨਾਂ ਨੂੰ ਪਕੜਨਾ ਹੈ ਮਨ, ਜੋ ਮਨ ਕਰਕੇ ਪਰਚਾ ਪ੍ਰੀਤ ਪ੍ਰੇਮ ਸ਼ਬਦ ਨਾਲ ਲਾਉਣਾ ਹੈ। ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ ਕਿ ਸੋ ਪਰਚਾ ਸ਼ਬਦ ਦਾ, ਪੂਜਾ ਕਾਲ ਦੀ ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ ਹੈ। ਤਿੰਨ ਗੁਣ ਵੱਡੇ ਦਿੱਤੇ ਸੀ, ਫਿਰ ਉਹ ਗੁਰਮੁਖ ਬਣ ਜਾਂਦਾ ਹੈ, ਕਾਮਯਾਬ ਹੋ ਜਾਂਦਾ ਹੈ ਜ਼ਿੰਦਗੀ। ਪੂਜਾ ਇੱਕੋ ਇੱਕ ਅਕਾਲ ਦੀ ਕਰਨੀ ਹੈ, ਪਰਚਾ ਆਪਣਾ ਪਿਆਰ ਗੁਰੂ ਦੇ ਸ਼ਬਦ ਨਾਲ ਬਾਣੀ ਨਾਲ ਪਾਉਣਾ ਮਨ ਦਾ, ਦੀਦਾਰ ਪੂਰੇ ਖਾਲਸੇ ਦਾ। ਜਿਹੜਾ ਐਸਾ ਹੈ ਅਕਾਲ ਦੀ ਪੂਜਾ ਕਰਦਾ ਹੈ, ਬਾਣੀ ਰਟਨ ਕਰਦਾ ਹਰ ਵੇਲੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਆਪਣਾ, ਕੋਈ ਖਾਲਸਾ ਹੈ, ਐਸੇ ਗੁਰਸਿੱਖ ਦਾ ਦੀਦਾਰ ਕਰਨਾ ਹੈ, ਉਹ ਤੋਂ ਹੋਰ ਲਾ ਲੱਗੇਗੀ, ਬਖਸ਼ਿਸ਼ ਹੋਵੇਗੀ। ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ, ਵਾਹਿਗੁਰੂ ਦੇ ਚਰਨ ਉਹਦਾ ਚਿੰਤਨ ਆ, ਉਹਦਾ ਨਾਮ ਆਰਾਧਨਾ ਹੈ, ਆਰਾਧਨ ਹੈ। ਚਰਨ ਕਮਲ ਹਰ ਸਰਨ, ਇਹੋ ਓਟ ਲਈ ਹੈ ਤੁਹਾਡੇ ਚਰਨ ਕਮਲਾਂ ਦੀ, ਹਰੀ ਵਾਹਿਗੁਰੂ ਤੁਹਾਡੀ ਸ਼ਰਨ। ਮਨ ਤਨ ਹਰ ਉਹੀ ਧਿਆਇਆ, ਅਸਾਂ ਨੇ ਮਨ ਕਰਕੇ ਵੀ ਤਨ ਕਰਕੇ ਵੀ, ਹਰੀ ਅਕਾਲ ਪੁਰਖ ਉਹੀ, ਇੱਕੋ ਇੱਕ ਉਹ ਅਕਾਲ ਪੁਰਖ ਨੂੰ ਧਿਆਇਆ ਹੈ, ਉਹਦਾ ਹੀ ਧਿਆਨ ਸਾਡੇ ਹਿਰਦੇ ਵਿੱਚ ਆਇਆ ਹੈ। ਮਨ ਕਰਕੇ ਵੀ ਤੇ ਤਨ ਕਰਕੇ ਵੀ, ਅਸੀਂ ਤਨ ਤੋਂ ਭਾਵ ਹੁੰਦਾ ਝੁਕਣਾ, ਮੱਥਾ ਟੇਕਣਾ ਅਕਾਲ ਪੁਰਖ ਦੇ ਅੱਗੇ, ਨਮਸਕਾਰ ਕਰਨੀ। ਤਨ ਕਰਕੇ ਆਲਸ ਨੂੰ ਛੱਡ ਕੇ, ਆਲਸ ਤੋਂ ਰਹਿਤ ਹੋ ਕੇ ਉੱਦਮ ਨਾਲ ਸੇਵਾ ਸਿਮਰਨ ਕਰਨਾ। ਮਨ ਕਰਕੇ ਤਨ ਕਰਕੇ ਅਸਾਂ ਨੇ ਉਹ ਵਾਹਿਗੁਰੂ ਨੂੰ ਧਿਆਇਆ ਹੈ, ਉਹਦਾ ਓਟ ਆਸਰਾ ਲਿਆ ਹੈ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਤੈਨੂੰ ਹੀ ਸੱਚੇ ਪਾਤਸ਼ਾਹ ਡੰਡੇ ਵਾਂਗ ਸਿੱਧੇ ਹੋ ਕੇ ਮੱਥਾ ਟੇਕ, ਲੰਮੇ ਪੈ ਕੇ ਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ, ਇਹੀ ਤਨ ਕਰਕੇ ਓਟ ਆ।
ਸਰਬ ਕਲਾ ਸਮਰਾਥੋਂ ਇੱਕ ਵਾਰ ਨਹੀਂ ਤੁਹਾਨੂੰ ਅਨੇਕਾਂ ਵਾਰ ਨਮਸਕਾਰ ਹੈ। ਮਨ ਤਨ ਹਰ ਉਹੀ ਧਿਆਇਆ, ਅਸਾਂ ਨੇ ਉਸੇ ਅਕਾਲ ਪੁਰਖ ਨੂੰ ਧਿਆਇਆ, ਇੱਕੋ ਦਾ ਆਨੰਦ ਹਰ ਰੂਪ ਦਿਖਾਇਆ। ਜਦੋਂ ਮਨ ਕਰਕੇ ਤੇ ਤਨ ਕਰਕੇ ਸਿੱਖ ਜੁੜ ਜਾਂਦਾ ਹੈ, ਫਿਰ ਹੀ ਪਤਾ ਲੱਗਦਾ ਉਹਦਾ ਸਰੂਪ ਵਿੱਚ ਕਿੰਨਾ ਆਨੰਦ ਹੈ, ਕੈਸੀ ਬਖਸ਼ਿਸ਼ ਹੈ, ਕੈਸਾ ਖੇੜਾ ਹੈ, ਕੈਸਾ ਰਸ ਹੈ। ਆਨੰਦ ਹਰ ਰੂਪ ਦਿਖਾਇਆ, ਵਾਹਿਗੁਰੂ ਨੇ ਆਨੰਦ ਰੂਪ ਸਤ ਚੇਤਨ ਆਨੰਦ ਸਰੂਪ ਹੈ ਅਕਾਲ ਪੁਰਖ ਦਾ, ਵਾਹਿਗੁਰੂ ਸੱਚੇ ਪਾਤਸ਼ਾਹ ਦਾ, ਜਿੱਥੇ ਦੁਆਇਸ਼ ਨਹੀਂ ਰਹਿ ਜਾਂਦੀ, ਆਨੰਦ ਹੀ ਆਨੰਦ, ਖੇੜਾ ਹੀ ਖੇੜਾ ਹੈ। ਆਨੰਦ ਹਰ ਹਰੀ ਵਾਹਿਗੁਰੂ ਦਾ ਰੂਪ ਕੀ ਹੈ? ਆਨੰਦ ਹੈ, ਸਤ ਚੇਤਨ ਆਨੰਦ ਸਰੂਪ ਹੈ। ਦਿਖਾਇਆ ਉਹ ਰੂਪ ਮਹਾਰਾਜ ਨੇ ਦਿਖਾ ਦਿੱਤਾ ਆਪਣਾ ਵਾਸਤਵ ਸਰੂਪ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸਭ ਕੋਈ ਚਿੰਤਾ ਦੇ ਅਧੀਨ ਹੈ, ਚਿੰਤਾ ਤੋਂ ਰਹਿਤ ਰੱਬ ਦਾ ਪਿਆਰਾ ਹੈ। ਜਿਹਨੂੰ ਆਨੰਦ ਹਰ ਰੂਪ ਦਿਖਾਇਆ, ਜਿਹਨੇ ਮਨ ਅਤੇ ਤਨ ਕਰਕੇ ਉਹਦੇ ਨਾਮ ਨੂੰ ਜਪਿਆ ਹੈ, ਧਿਆਇਆ ਹੈ, ਜ਼ੁਬਾਨ ਕਰਕੇ ਜਪਿਆ, ਗੁਣ ਗਾਏ ਨੇ ਉਚਾਰਨ ਕੀਤਾ ਹੈ, ਹਿਰਦੇ ਕਰਕੇ ਧਿਆਇਆ ਹੈ, ਧਿਆਨ ਕੀਤਾ ਹੈ। ਆਨੰਦ ਹਰ ਰੂਪ ਦਿਖਾਇਆ, ਵਾਹਿਗੁਰੂ ਦਾ ਆਪਣਾ ਰੂਪ ਕੀ? ਸਤ ਚੇਤਨ ਆਨੰਦ ਸਰੂਪ ਹੈ, ਖੇੜਾ ਹੀ ਖੇੜਾ ਹੈ, ਖੁਸ਼ੀਆਂ ਹੀ ਖੁਸ਼ੀਆਂ ਨੇ, ਪ੍ਰੇਮ ਹੀ ਪ੍ਰੇਮ ਹੈ। ਉਹ ਆਪਣਾ ਰੂਪ ਦਿਖਾ ਦਿੱਤਾ ਹੈ ਸੱਚੇ ਪਾਤਸ਼ਾਹ ਜੀ, ਤਾਂ ਕਰਕੇ ਆਪ ਜੀ ਨੇ ਕਿਹਾ ਆਨੰਦੋ ਆਨੰਦ ਘਣਾ, ਘਣਾ ਤੋਂ ਭਾਵ ਬਹੁਤ ਆਨੰਦ, ਬਹੁਤਾ ਹੀ ਆਨੰਦ ਹੈ, ਆਨੰਦ ਹੀ ਆਨੰਦ ਹੈ, ਬਹੁਤ ਜ਼ਿਆਦਾ। ਮੈਂ ਸੋ ਪ੍ਰਭ ਡੀਠਾ ਰਾਮ, ਜਦੋਂ ਅਸੀਂ ਵਾਹਿਗੁਰੂ ਨੂੰ ਵੇਖ ਲਿਆ ਹਿਰਦੇ ਵਿੱਚ, ਚੱਖਿਆੜਾ ਚੱਖਿਆੜਾ ਹਰ ਰਸ ਮਿੱਠਾ ਰਾਮ, ਛਕਿਆ ਛਕਿਆ ਮਾਣਿਆ ਵਾਹਿਗੁਰੂ ਦਾ, ਬਹੁਤ ਮਿੱਠਾ ਨਾਮ ਹੈ, ਨਾਮ ਦਾ ਰਸ। ਆਨੰਦ ਹਰ ਰੂਪ ਦਿਖਾਇਆ, ਆਨੰਦ ਰੂਪ ਵਾਹਿਗੁਰੂ ਨੇ ਆਪਣਾ ਰੂਪ ਦਿਖਾ ਦਿੱਤਾ, ਸਤ ਚੇਤਨ ਆਨੰਦ ਸਰੂਪ। ਤਿਸ ਹੀ ਕੀ ਓਟ ਸਦੀਵ, ਹੁਣ ਉਹਦੀ ਇੱਕੋ ਇੱਕ ਅਕਾਲ ਪੁਰਖ ਦੀ ਹਮੇਸ਼ਾ ਲਈ ਓਟ ਆ, ਹਿਰਦੇ ਵਿੱਚ ਟਿਕ ਗਈ ਹੈ, ਵੱਜ ਗਈ ਹੈ। ਜਾ ਕੇ ਕੀਨੇ ਹੈ ਜੀਵ, ਕੌਣ ਆ ਉਹ ਜਿਸ ਵਾਹਿਗੁਰੂ ਦੇ ਤਮਾਮ ਜੀਵ ਪੈਦਾ ਕੀਤੇ ਹੋਏ ਨੇ, ਪਰ ਪੈਦਾ ਕਰਕੇ ਜਿਹਨੇ ਉਪਜੀਵਿਕਾ ਦਾ ਸਾਧਨ ਬਣਾਇਆ ਹੋਇਆ ਹੈ। 84 ਲੱਖ ਜੋਨ ਉਪਾਈ, ਰਜਕ ਦੀਆ ਸਭ ਹੂ ਕਉ ਤਦਕਾ, ਉਹਦਾ ਹੀ ਤਮਾਸ਼ਾ ਜਗਤ ਵੱਡਾ, ਉਹਨੇ ਹੀ ਸਾਰੇ ਜੀਵਾਂ ਨੂੰ ਪੈਦਾ ਕੀਤਾ ਅਤੇ ਉਹਨੇ ਹੀ ਉਪਜੀਵਿਕਾ ਦਿੱਤੀ ਹੈ। ਜਾ ਕੇ ਕੀਨੇ ਹੈ ਜੀਵ, ਸੂਖਸ਼ਮ ਤੋਂ ਸੂਖਸ਼ਮ ਲੈ ਕੇ, ਛੋਟਿਆਂ ਤੋਂ ਛੋਟੇ ਲੈ, ਕੀੜਿਆਂ ਤੋਂ ਲੈ ਕੇ ਹਾਥੀ ਤੱਕ, ਜਿਹਨੇ ਸੂਖਮ ਤੇ ਅਸਥੂਲ ਜੀਵਾਂ ਨੂੰ ਪੈਦਾ ਕੀਤਾ ਸੱਚੇ ਪਾਤਸ਼ਾਹ ਜੀ ਨੇ। ਸਿਮਰਤ ਹਰ ਕਰਤ ਨਿਧਾਨ, ਜਿਹੜੇ ਹਰੀ ਵਾਹਿਗੁਰੂ ਨੂੰ ਸਿਮਰਦੇ ਨੇ, ਸਿਮਰਤ ਜਿਹੜੇ ਪੁਰਸ਼ ਉਹਦੀ ਯਾਦ ਵਿੱਚ ਜੁੜਦੇ ਨੇ, ਸਮਾਧੀ ਵਿੱਚ ਲੀਨ ਹੁੰਦੇ ਨੇ, ਧਿਆਨ ਵਿੱਚ ਜੁੜਦੇ ਨੇ, ਸਿਮਰਤ ਹਰ ਕਰਤ ਨਿਧਾਨ, ਉਹਨਾਂ ਨੂੰ ਵਾਹਿਗੁਰੂ ਨਿਧਾਨ ਦਾ ਭਾਵ ਦਾ ਖਜ਼ਾਨਾ ਗੁਣਾਂ ਦੇ ਸਹਿਤ ਕਰ ਦਿੰਦਾ ਹੈ। ਸੋਹਣੀਆਂ ਘਾੜਤਾਂ, ਸੋਹਣੇ ਖਿਆਲਾਤ, ਸੋਹਣੇ ਬਚਨ ਬਿਲਾ, ਸੋਹਣੀ ਬਾਣੀ, ਨਾਮ ਦਾ ਰਸ ਉਹਨਾਂ ਦੇ ਹਿਰਦੇ ਅੰਦਰ ਪੈਦਾ ਹੋ ਜਾਂਦਾ ਮਹਾਤਮਾ ਦੇ। ਨਿਧਾਨ ਉਹਨਾਂ ਨੂੰ ਆਪ ਗੁਣਾਂ ਦਾ ਖਜ਼ਾਨਾ ਹੈ। ਜਿਹੋ ਜਿਹੀ ਕੋਈ ਸੰਗਤ ਕਰਦਾ ਹੈ, ਉਹ ਜੀ ਰੰਗਤ ਚੜ੍ਹਦੀ ਹੈ। ਉਹ ਸੰਗਤ ਦਾ ਫਲ ਮਾੜਾ ਹੁੰਦਾ, ਸਤਸੰਗਤ ਦਾ ਚੰਗਾ ਹੁੰਦਾ। ਜਿਹੋ ਜਿਹੇ ਕਿਸੇ ਬੰਦੇ ਵਿੱਚ ਗੁਣ ਹੋਣ, ਉਹਦੀ ਸੰਗਤ ਕਰਕੇ ਉਹ ਦੂਜੇ 'ਚ ਵੀ ਆ ਜਾਂਦੇ। ਅਕਾਲ ਪੁਰਖ ਵਾਹਿਗੁਰੂ ਆਪ ਗੁਣਾਂ ਦਾ ਖਜ਼ਾਨਾ ਹੈ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕਰੂ ਚ ਭਗਵਾਨ।
फिर ओदे गुण जैसा सेव जैसो सेवा तैसो होवे। जिहो जिहा कोई सेवदा है ओह जिहा ही हो जांदा है, ओदे गुण ओदे विच आ जांदे ने। वाछ वाहिगुरु सच्चे पातशाह अपना आराधन करन वालियां सिमरन करन वालियां नूं अपने गुणा दे खजाने विचों गुण दे दिंदा है। ताहीं कहा सी नानक निरगुण गुण करे, गुणवंत आ गुण दे तेहा कोई न सुझई, जे तिस गुण कोई करे। ऐसा निर्गुण आरिया नूं गुणा वाले बना दिंदा है। सिमरत हर करत निदान, राखन हार निदान, इहो अपना नाम दे के फिर निदान दा अर्थ हुंदा अंत। हुण दोवें पाठ इत्थे आए ने, पहला निदान तदे ना, ये खजाना हुंदा इहदा अर्थ, निदान दूजा पाठ इहदा अर्थ हुंदा अंतला समा, श्वासां दे पूरे होण दा समा जदों हुंदा है, मौत हुंदी है शरीर दी उस वेले, नाभी दे विच धुनी दे विच स्वासां दी गंढ बजी हुंदी, जिन्ने स्वास वाहिगुरु ने दिते ने उथों ही स्वास पानी दे विच जिवें बुलबुले जे बण बण उठदे, इवें उथों ही स्वास उठदे ने। हर एक जीव नूं स्वास लिख के भेजिया, मौत लिख के भेजिया। जदों स्वासां दी गंढ खुल जांदी नाभी विचों, तां तन दी मौत हो जांदी है। सच्चे पातशाह जी बख्शिश करदे ने, लेकिन मन सूक्ष्म शरीर लेखा दिंदा है। राखनहार निदान, जदों नाम दा रस आ जावे, ब्रह्म दा ज्ञान हो जांदा, उस वेले मन दी मौत हो जांदी है। राखनहार निदान वाहिगुरु दा नाम अंत नूं रखवाला हुंदा है। अन दिन साहिब सेवीऐ अंत छडाए सोए, यही कहा सी गुरु नानक देव साहब। दिने रात जे उहदा सिमरन करांगे, हर रोज नितनेम करांगे, बाणी पढ़ांगे, सतसंगत करांगे, अंत नूं छडा लवेगा। राखनहार निदान अंत नूं छडा लवेगा। निदान नूं भी निदान ही पाठ करी जांदे ने, निदान नूं निदान करी जांदे। इस करके महाराज दसम पातशाह दे बचन, जवाब की औद निदान बनाया ते हीरन में तब, उत्थे भी निदान ही करी जांदे ने। अंत उत्थे भी इही अर्थ है, अंत अंतला समा जदों आ गया, मैं वड्डे जंग विच शहीद हो जावांगा, जूझ जावांगा, मैनूं तन नाल मोह नहीं, मैं कुरबानी अपनी भी कर देवांगा धर्म तों। धन गुरु गोबिंद सिंह साहब जी, जब आप की औद निदान बना, हो गए सी तैयार शहीद होने वास्ते चमकौर दे मैदान विच, सच्चे पातशाह पर पंज सिंह साहिबाना ने, पंज प्यारिया ने आप जी नूं रोक दिता सी, नहीं होण दिता शहीद, असी होवांगे। जब आप की औद निदान बनाया तही रन मैं तब जूझ मरों। बहुत वड्डा जंग सी चमकौर दा, सब तो वड्डा जंग सी दुनिया विच, सौ असामी लड़ाई सी, भावें एक बन्ने लखां फौजा सी। कवि संतोख सिंह साहब जी ने 19 लख फौज लिखी है, 10 लख ते ताजा दल आया सी, रेस्ट पोस्ट जफरनामे विच आप जी ने लिखिया, जी ने घेरा पाया सी चमकौर दी कच्ची हवेली नूं, केवल 40 सिंह सी लड़न वाले, नाल आप साहबजादे सी, 2 आप जी सी, 43। धन गुरु गोबिंद सिंह साहिब महाराज, 144 सी कुल, 40 शहीद होए ने। 100 महाराज सच्चे पातशाह जी, ताहीं कहा सी ये वड्डे जंग विच मैं शहीद हो जावांगा, अत ही रन मैं तब जूझ मरों, निदान अंत। महाराज जी बख्शिश कर आए ने, सर्ब की रेन होवीजै, ये किवें रूप आनंद रूप आवेगा, सारिआं दी धूड़ी हो जा, सर्ब की रेन हो वीजै, अपनी अपनत हंकार होमै नूं मेट लै, आप मिटाए मलीजै, अपने आप नूं मिटा के वह परमानंद नाल मिलना कर, मलीजै जीव ज्यौंदे जी मिल पै, मानस जन्म दा ही प्रयोजन है,
ਆਨੰਦਿਆਂ ਨੂੰ ਧਿਆਈ ਹੈ ਨਾ ਕਿਵੇਂ ਮਿਲਿਆ ਜਾਵੇ। ਜੇ ਆਲਸ ਨੂੰ ਛੱਡ ਕੇ ਉੱਦਮ ਨਾਲ ਸੋ ਅਨ ਦਿਨ ਦਿਨੇ ਰਾਤ ਵਾਹਿਗੁਰੂ ਦਾ ਨਾਮ ਧਿਆਈ ਹੈ, ਧਿਆਈ ਹੈ ਨਾਮ ਜੇ ਧਿਆਈ ਹੈ ਹਰ ਵੇਲੇ ਸਫਲ ਨਾਨਕੇ ਹੁਕਾਮ। ਮਹਾਰਾਜ ਕਹਿੰਦੇ ਇਹ ਕੰਮ ਜਿਹੜਾ ਕੀਤਾ ਹੋਇਆ ਸਫਲ ਹੋ ਜਾਂਦਾ ਹੈ ਵਾਹਿਗੁਰੂ ਦੇ ਨਾਮ ਨੂੰ ਧਿਆਉਣ ਨਾਲ। ਫਿਰ ਫਲ ਲੱਗਦਾ ਗਿਆਨ ਦਾ, ਬ੍ਰਹਮ ਦੇ ਗਿਆਨ ਦਾ, ਆਪਣੇ ਮੂਲ ਨੂੰ ਪਹਿਚਾਨਣ ਦਾ, ਸਫਲ ਸਹਿਤ ਫਲ ਦੇ ਹੋ ਜਾਣ। ਇਹ ਕੰਮ ਕਰਨ ਨਾਲ ਗਿਆਨ ਦਾ ਫਲ ਲੱਗੇਗਾ, ਜਿਉਂਦੇ ਜੀ ਮੁਕਤ ਹੋ ਜਾਵੇਗਾ, ਆਨੰਦ ਹੀ ਆਨੰਦ ਮਾਣੇ। ਸਫਲ ਨਾਨਕੇ ਹੁਕਾਮ, ਇਹੋ ਹੀ ਤੇਰਾ ਕੰਮ ਹੈ। ਅਵਰ ਕਾਜ ਤੇਰਾ ਕਹਿਤਾ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਗੁਰੂ ਕਾ ਪਾਵਨ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸੇ। ਨਾਮ ਦੀ ਕਮਾਈ ਕਰਨ ਦਾ ਬਲ ਮਹਾਰਾਜ ਬਖਸ਼, ਮੇਰ ਕਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼। ਅੱਗੇ ਤੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ, ਸਭੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋਵੇ ਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਤਹਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਨ ਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ

ਤਨ ਸੋ ਵੇਦਾ ਜਿਤ ਦਰਸਨ ਕਰਨਾ ਹਉ ਬਲੇ ਹਾਰੀ।